ਆਪਣਾ ਸਾਹਟਰੀ ਕਿਉਂ ਖਾਲੀ ਹੈ, ਮੰਦਾ ਮੂੰਹ ਲਕੀਚੇ ਤੇ ਲੰਬੀ ਨਜ਼ਰ ਨਿਹਾਲੀ ਹੈ, ਜੋ ਸਾਹਿਬ ਨਾਲ ਨਹਾਰੀ ਹੈ ਤੇ ਵਿਆਹ ਪਾਸਾ ਟਾਲੀ ਹੈ, ਪਿਛਲਾ ਹੈ ਉੱਪਰ ਕਾਲੀ ਹੈ, ਪਿਛਲਾ ਹੈ।

0: ਛਾਤਰਕ ਛਾਤਰੀ ਨਾਲ ਗਰਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗੁਆਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਮ ਜਿਸਨ ਲਗਾ ਚਸਮੇ ਲੈ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ ਜੋ ਜੀ ਹੋਏ ਸੋ ਗਵੈ ਮੌਕਾ ਕਹਿਆ ਬਾਉ ਬੀਜੈ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਓ ਮਹੱਲਾ ਦੂਜਾ ਨਾਲ ਇਹਨ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣ ਤਿਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਮਾਵੇ ਦੂਜੀ ਹੋਵੇ ਪਾਸ ਸਾਹਿਬ ਸੱਚੀ ਕੁਨਾ ਚਲੇ ਕਹੀ ਬੈ ਅਰਦਾਸ ਕੂੜੇ ਹੋਵੇ ਨਾਨਕ ਸਤ ਵਿਗਾਸ ਮਹੱਲਾ ਦੂਜਾ ਆਲਿਆਂ ਨੇ ਦੋਸਤੀ ਵਾਲਾ ਰੁਸਿਓ ਨੇ ਹੋ ਪਾਣੀ ਅੰਦਰ ਲੀਕ ਜਿਓ ਤਿਸਦਾ ਥਾਣਾ ਥਿਓ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆਣ ਨਾ ਸਕੇ ਰਾਸ ਜੇ ਕਦ ਚੰਗੀ ਕਰੇ ਦੂਜੀ ਪੀਵੇ ਰਸ ਪੌੜੀ ਛੱਕ ਲੱਗੇ ਚੱਕਰੇ ਚਲੇ ਕਸਮੇ ਪਾਏ ਹੁਰਮਤ ਸਿਮਗਲੇ ਉਹ ਵਜੋਂ ਤੇ ਦੂਨਾ ਖਾਏ ਕਸਮ ਕਰੇ ਬਾਬਰੇ ਫਿਰ ਗੈਰਤ ਅੰਦਰ ਪਾਏ ਵਜੋਂ ਗਵਾਏ ਅਗਲਾ ਮੋਹੇ ਮੋਹੇ ਆਣਾ ਖਾਏ ਜਿਸ ਦਾ ਜਿਸ ਦਾ ਬਣਾ ਇਸ ਕਹੀਏ ਕਹੀਏ ਸਾਬਾਸ ਨਾਨਕ ਹੁਕਮ ਚੱਲੇ ਨਾਨਕ ਹੁਕਮ ਚੱਲੇ ਅਰਦਾਸ ਚੱਲੇ ਅਰਦਾਸ ਚੱਲੇ ਅਰਦਾਸ
1: ਚੱਕਰ ਲੱਗੇ ਚੱਕਰੀ ਚ ਚੱਲੇ ਖਸਮੇ ਪਾਏ ਹਰਮਤ ਕਿਸਮੋ ਅਗਲੀ ਉਹ ਵਜਵਿਧੋਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮਨ ਭਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਵਾਸ ਨਾਲ ਹੁਕਮ ਨਾ ਚਲੇ ਨਾਲ ਕਸਮ ਚਲੇ ਅਰਦਾਸ।

ਲਾਲ ਦਰਸ਼ਨ ਦੇਹੂ ਆਪਣਾ ਦਿਆਲ ਦਰਸ਼ਨ ਦੇਹੂ ਆਪਣਾ ਐਸੀ ਬਖਸ਼ ਕਰੀ ਜੇ ਐਸੀ ਬਖਸ਼

ਗੱਲ ਫਰਵਰੀ 1934 ਦੀ ਹੈ। ਬਾਪੂ ਹਲਚਲ ਸੁਧਾਰ ਲਈ ਸਾਰੇ ਦੇਸ਼ ਵਿਚੋਂ ਚੰਦਾ ਇਕੱਠਾ ਕਰ ਰਹੇ ਸਨ ਤੇ ਇਸ ਵੇਲੇ ਉਹ ਕੇਰਲਾ ਦਾ ਦੌਰਾ ਕਰ ਰਹੇ ਸਨ। ਉਹ ਬੜਾਗਰਾ ਪਹੁੰਚੇ। ਆਮ ਵਾਂਗ ਲੋਕਾਂ ਦੀਆਂ ਭਾਰੀ ਭੀੜਾਂ ਬਾਪੂ ਦਾ ਸਵਾਗਤ ਕਰਨ ਲਈ ਤੇ ਉਨ੍ਹਾਂ ਦਾ ਭਾਸ਼ਣ ਸੁਣਨ ਲਈ ਜਮ੍ਹਾਂ ਹੋਈਆਂ ਹੋਈਆਂ ਸਨ। ਬਾਪੂ ਨੇ ਆਪਣੇ ਭਾਸ਼ਣ ਵਿਚ ਇਸਤਰੀਆਂ ਨੂੰ ਕਿਹਾ ਕਿ ਉਹ ਆਪਣੇ ਗਹਿਣੇ ਦੇ ਦੇਣ। ਬਾਪੂ ਇਸ ਤਰ੍ਹਾਂ ਗਹਿਣੇ ਲੈ ਕੇ ਵੇਚ ਲਿਆ ਕਰਦੇ ਸਨ ਤੇ ਨਕਦ ਰੁਪਇਆ ਹਰਿਜਨਾਂ ਦੀ ਭਲਾਈ ਲਈ ਵਰਤ ਲਿਆ ਕਰਦੇ ਸਨ। ਲੋਕਾਂ ਨੇ ਬਾਪੂ ਦਾ ਭਾਸ਼ਣ ਚੁੱਪ ਚੁੱਪ ਲਿਤਿਆਂ ਸੁਣਿਆ। ਕਈ ਇਸਤਰੀਆਂ ਨੇ ਨੀਵੀਂ ਪਾ ਲਈ। ਬਾਪੂ ਅਜੇ ਆਪਣਾ ਭਾਸ਼ਣ ਦੇ ਕੇ ਹੀ ਹਟੇ ਸਨ ਕਿ ਏਕਾਏਕ 16 ਸਾਲਾਂ ਦੀ ਇਕ ਲੜਕੀ ਭੀੜ ਵਿਚੋਂ ਨਿਕਲ ਕੇ ਸਿੱਧੀ ਬਾਪੂ ਦੇ ਤਖ਼ਤਪੋਸ਼ ਕੋਲ ਆ ਗਈ। ਉਸ ਦੇ ਕੱਪੜੇ ਸਾਦਾ ਸਨ ਤੇ ਚਿਹਰਾ ਮਾਸੂਮੀਅਤ ਭਰਿਆ ਸੀ। ਉਸ ਨੇ ਪੁੱਛਿਆ, ਬਾਪੂ ਕਿ ਮੈਂ ਤੁਹਾਡੇ ਦਸਤਖਤ ਲੈ ਸਕਦੀ ਹਾਂ? ਉਸ ਨੇ ਜਵਾਬ ਦੀ ਉਡੀਕ ਨਾ ਕੀਤੀ ਤੇ ਆਪਣੀ ਖੱਬੀ ਕਲਾਈ ਤੋਂ ਇਕ ਸੋਨੇ ਦੀ ਚੂੜੀ ਉਤਾਰ ਕੇ ਬਾਪੂ ਨੂੰ ਦੇ ਦਿੱਤੀ। ਉਹ ਜਾਣਦੀ ਸੀ ਕਿ ਬਾਪੂ ਦਸਤਖਤਾਂ ਬਦਲੇ ਇਸ ਦੀ ਮੰਗ ਕਰਨਗੇ। ਬਾਪੂ ਮੁਸਕਰਾ ਪਏ ਤੇ ਉਸ ਲੜਕੀ ਦੀ ਨੋਟਬੁੱਕ ਤੇ ਆਪਣੇ ਦਸਤਖਤ ਕਰਨ ਲਈ ਤਿਆਰ ਹੋ ਗਏ। ਉਸੇ ਵੇਲੇ ਉਸ ਲੜਕੀ ਨੇ ਆਪਣੀ ਸੱਜੀ ਕਲਾਈ ਤੋਂ ਦੂਜੀ ਚੂੜੀ ਉਤਾਰ ਕੇ ਬਾਪੂ ਦੀ ਤਲੀ ਤੇ ਰੱਖ ਦਿੱਤੀ। ਬਾਪੂ ਹੈਰਾਨ ਰਹਿ ਗਏ। ਉਨ੍ਹਾਂ ਕਿਹਾ, ਤੈਨੂੰ ਦੋਵੇਂ ਚੂੜੀਆਂ ਦੇਣ ਦੀ ਲੋੜ ਨਹੀਂ, ਮੈਂ ਕੇਵਲ ਇਕੋ ਬਦਲੇ ਦਸਤਖਤ ਦੇ ਦੇਣੇ ਸਨ। ਪਰ ਇਸ ਨਾਲ ਉਹ ਲੜਕੀ ਜਿਸ ਦਾ ਨਾਂ ਕੌਮਦੀ ਸੀ, ਥੰਬਰੀਨਾ, ਇਕ ਸ਼ਬਦ ਵੀ ਹੋਰ ਕਹੇ ਬਿਨਾ ਉਸਨੇ ਆਪਣਾ ਸੋਨੇ ਦਾ ਹਾਰ ਵੀ ਲਾਉਣਾ ਸ਼ੁਰੂ ਕਰ ਦਿੱਤਾ। ਇਹ ਸੌਖੀ ਗੱਲ ਨਹੀਂ ਸੀ। ਹਾਰ ਉਸਦੇ ਲੰਮੇ ਕਾਲੇ ਬਾਲਾਂ ਵਿਚ ਫਸ ਗਿਆ। ਸਾਰਿਆਂ ਦੇ ਸਾਹਮਣੇ ਕਿਸੇ ਨਾ ਕਿਸੇ ਤਰ੍ਹਾਂ ਖਿੱਚ ਕੇ ਉਸਨੇ ਉਹ ਵੀ ਲਾ ਲਿਆ ਤੇ ਬਾਪੂ ਦੇ ਚਰਨਾਂ ਵਿਚ ਰੱਖ ਦਿੱਤਾ। ਬਾਪੂ ਬਹੁਤ ਟੁੰਬੇ ਗਏ। ਉਨ੍ਹਾਂ ਪੁੱਛਿਆ ਕਿ ਇਸ ਕੁਰਬਾਨੀ ਲਈ ਤੈਨੂੰ ਆਪਣੇ ਮਾਪਿਆਂ ਦੀ ਆਗਿਆ ਪ੍ਰਾਪਤ ਹੈ? ਕੌਮਦੀ ਨੇ ਕੋਈ ਜਵਾਬ ਨਾ ਦਿੱਤਾ। ਅਜੇ ਉਸਦੇ ਭੇਟਾਂ ਪੂਰੇ ਨਹੀਂ ਸੀ ਹੋਈ। ਹੁਣ ਉਸਦੇ ਹੱਥ ਕੰਨਾਂ ਦੀਆਂ ਜੜਾਊ ਵਾਲੀਆਂ ਤੇ ਸਨ। ਇਕੱਤਰ ਹੋਏ ਸਾਰੇ ਲੋਕ ਉਸਦਾ ਉਤਸ਼ਾਹ ਵੇਖ ਕੇ ਤਾੜੀਆਂ ਵਜਾ ਰਹੇ ਸਨ।

0: ਆਲ ਇੰਡੀਆ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਹਰਜੀਤ ਕੌਰ ਹਾਜ਼ਰ ਹੈ ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਗਿਣ ਕੇ। ਅੱਜ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸੁਣਵੈਂਦੀ ਹਾਂ ਵਾਰਤਾ ਸੂਫੀ ਸੰਤ ਹਜ਼ਰਤ ਨਿਜ਼ਾਮੂਦੀਨ ਦਾ ਜੀਵਨ ਦਰਸ਼ਨ। ਵਾਰਤਾਕਾਰ ਹਿੰਦ ਵੰਦਨਾ ਕਿੰਗਰ।
1: ਸਭਨਾ ਕੋ ਵੰਦਨਾ ਕਿੰਗਰ ਦੀ ਰਾਮ ਰਾਮ। ਉਮੀਦ ਕਰੇਂਦੀ ਹਾਂ ਕਿ ਤੁਸਾਂ ਸਾਰੇ ਵਧੀਆ ਹੋਸੋ। ਅੱਜ ਮੈਂ ਤੁਹਾਡੇ ਨਾਲ ਇੱਕ ਮਸ਼ਹੂਰ ਸੂਫੀ ਸੰਤ ਦੇ ਬਾਰੇ ਕੁਝ ਜਾਣਕਾਰੀ ਸਾਂਝਾ ਕਰੇ ਸਾਂ। ਉਨ੍ਹਾਂ ਦਾ ਨਾਂ ਹੈ ਹਜ਼ਰਤ ਨਿਜ਼ਾਮੂਦੀਨ ਔਲੀਆ। ਕਈ ਜ਼ਮਾਨੇ ਪਹਿਲੇ ਹਿੰਦੁਸਤਾਨ ਦੇ ਦਿੱਲੀ ਵਿਚ ਕਈ ਪੀਰ ਕਈ ਫਕੀਰ ਆਏ ਹਨ, ਜਿਨ੍ਹਾਂ ਨੇ ਲੋਕਾਂ ਕੋ ਭਗਵਾਨ ਦੀ ਪੂਜਾ ਕਰਨ ਦੇ ਨਾਲ ਨਾਲ ਨੇਕੀ ਕਰਨ ਤੇ ਆਪਸੀ ਭਾਈਚਾਰਾ ਬਣਾਏ ਰੱਖਣ ਦੀ ਸ਼ਿਕਸ਼ਾ ਦਿੱਤੀ ਹੈ। ਉਨ੍ਹਾਂ ਸੰਤਾਂ ਵਿਚੋਂ ਇੱਕ ਦਾ ਨਾਂ ਹੈ ਮਸ਼ਹੂਰ ਸੂਫੀ ਸੰਤ ਨਿਜ਼ਾਮੂਦੀਨ ਔਲੀਆ। ਉਨ੍ਹਾਂ ਦਾ ਪੂਰਾ ਨਾਂ ਹੈ ਹਜ਼ਰਤ ਖਵਾਜਾ ਸਈਦ ਮੁਹੰਮਦ ਨਿਜ਼ਾਮੂਦੀਨ ਔਲੀਆ। ਇਹ ਕੱਢਾ ਜੰਮੇ ਹਨ, ਇਨ੍ਹਾਂ ਦਾ ਕੋਈ ਪੱਕਾ ਸਬੂਤ ਕਹਿ ਨਹੀਂ, ਪਰ ਅਲੱਗ ਅਲੱਗ ਵਿਦਵਾਨੇ ਦੀ ਮੰਨੀ ਮੰਨੇ ਤਾਂ ਉਹ ਸਨ 1233 ਤੇ 1238 ਦੇ ਵਿਚ ਉੱਤਰ ਪ੍ਰਦੇਸ਼ ਦੇ ਬਦਾਯੂ ਜ਼ਿਲ੍ਹੇ ਦੇ ਵਿਚ ਜੰਮੇ ਹਨ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਹਜ਼ਰਤ ਸਈਦ ਅਹਿਮਦ ਬੁਖਾਰੀ ਹੈ ਤੇ ਮਾਤਾ ਜੀ ਦਾ ਨਾਂ ਬੀਬੀ ਜੁਲੇਖਾ ਹੈ। ਬੀਬੀ ਜੁਲੇਖਾ ਬਹੁ ਧਾਰਮਿਕ ਵਿਚਾਰੇ ਦੀ ਜਨਾਨੀ ਹੈ। ਜੈ ਵੇਲੇ ਨਿਜ਼ਾਮੂਦੀਨ 5 ਸਾਲ ਦੇ ਹਨ ਤਾਂ ਉਨ੍ਹਾਂ ਦੇ ਪਿਤਾ ਜੀ ਦਾ ਦੇਹਾਂਤ ਹੀ ਗਿਆ ਹੈ। ਉਨ੍ਹਾਂ ਦੀ ਪਰਵਰਿਸ਼ ਦੀ ਸਾਰੀ ਜ਼ਿੰਮੇਵਾਰੀ ਹੁਣ ਉਨ੍ਹਾਂ ਦੀ ਮਾਤਾ ਜੀ ਤੇ ਆ ਗਈ। ਮਾਤਾ ਜੀ ਨਿਜ਼ਾਮੂਦੀਨ ਕੋ ਗਿਣ ਕੇ ਦਿੱਲੀ ਆ ਗਏ। ਉਨ੍ਹਾਂ ਦਾ ਬਚਪਨ ਬਹੁ ਗਰੀਬੀ ਵਿਚ ਬੀਤਿਆ ਹੈ, ਲੇਕਿਨ ਉਨ੍ਹਾਂ ਦਾ ਮਨ ਭਗਵਾਨ ਦੇ ਪਾਸੇ ਲੱਗਿਆ ਰਹਿੰਦਾ ਹੈ। ਜੈ ਵੇਲੇ ਨਿਜ਼ਾਮੂਦੀਨ ਔਲੀਆ 20 ਸਾਲ ਦੇ ਹਨ ਤਾਂ ਉਹ ਗੁਰੂ ਦੀ ਤਲਾਸ਼ ਵਿਚ ਇਥਾਂ ਉਥਾਂ ਭਟਕਦੇ ਹੀ ਪਏ ਹਨ। ਗੁੰਮਦੇ ਗੁੰਮਦੇ ਉਹ ਅਯੋਧਨ ਨਾਮਕ ਇਕ ਸਥਾਨ ਤੇ ਪੁੱਜ ਗਏ ਜਿਹੜਾ ਹੁਣ ਪਾਕਿਸਤਾਨ ਵਿਚ ਹੈ। ਉਥਾਂ ਨਿਜ਼ਾਮੂਦੀਨ ਔਲੀਆ ਦੀ ਮੁਲਾਕਾਤ ਸੂਫੀ ਸੰਤ ਬਾਬਾ ਫਰੀਦ ਨਾਲ ਸੀ। ਬਾਬਾ ਫਰੀਦ ਦੇ ਵਿਚਾਰੇ ਤੋਂ ਪ੍ਰਭਾਵਿਤ ਸੀ ਕਿ ਨਿਜ਼ਾਮੂਦੀਨ ਔਲੀਆ ਉਨ੍ਹਾਂ ਦੇ ਚੇਲੇ ਬਣ ਗਏ। ਬਾਬਾ ਫਰੀਦ ਕੋਲ ਰਹਿ ਕੇ ਉਨ੍ਹਾਂ ਨੇ ਅਧਿਆਤਮਿਕ ਗਿਆਨ ਪ੍ਰਾਪਤ ਕੀਤਾ। ਬਾਬਾ ਫਰੀਦ ਨੇ ਉਨ੍ਹਾਂ ਨੂੰ ਦੀਕਸ਼ਾ ਦਿੱਤੀ ਤੇ ਅਧਿਆਤਮਿਕ ਉਨਤੀ ਦਾ ਆਸ਼ੀਰਵਾਦ ਦਿੱਤਾ। ਨਿਜ਼ਾਮੂਦੀਨ ਔਲੀਆ ਨੇ ਨਾਲ ਨਾਲ ਹੀ ਦਿੱਲੀ ਵਿਚ ਆਪਣਾ ਸੂਫੀ ਰਿਆਜ਼ ਵੀ ਜਾਰੀ ਰੱਖਿਆ ਹੈ। ਉਨ੍ਹਾਂ ਨੇ ਕੁਝ ਟਾਈਮ ਅਯੋਧਨ ਵਿਚ ਬਿਤਾਇਆ ਹੈ, ਲੇਕਿਨ ਉਥੇ ਵਸਣ ਦੇ ਬਾਰੇ ਕਦੇ ਕਹਿਣਾ ਸੋਚਿਆ ਹੈ। ਉਹ ਹਰ ਸਾਲ ਰਮਜ਼ਾਨ ਦੇ ਮਹੀਨੇ ਵਿਚ ਬਾਬਾ ਫਰੀਦ ਦੇ ਨਾਲ ਅਯੋਧਨ ਵਿਚ ਰਹਿੰਦੇ ਹਨ। ਨਿਜ਼ਾਮੂਦੀਨ ਔਲੀਆ ਦੇ ਤੀਜੇ ਚੱਕਰ ਵਿਚ ਬਾਬਾ ਫਰੀਦ ਨੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਘੋਸ਼ਿਤ ਕਰ ਦਿੱਤਾ ਹੈ। ਮੰਨਿਆ ਵੇਂਦਾ ਹੈ ਕਿ ਸੂਫੀ ਮਤ ਦੇ ਕਈ ਸੰਪਰਦਾਏ ਹਨ। ਉਨ੍ਹਾਂ ਵਿਚੋਂ 4 ਸੰਪਰਦਾਏ ਹਿੰਦੁਸਤਾਨ ਵਿਚ ਮੁਖ ਹਨ। ਇਹ ਹਨ ਕਾਦਰੀ, ਚਿਸ਼ਤੀ, ਸੁਹਰਾਵਰਦੀ ਤੇ ਨਕਸ਼ਬੰਦੀ। ਸੁੰਨੀ ਇਸਲਾਮ ਧਰਮ ਕੋ ਮੰਨਣ ਵਾਲੇ ਹਜ਼ਰਤ ਨਿਜ਼ਾਮੂਦੀਨ ਔਲੀਆ ਚਿਸ਼ਤੀ ਸੰਪਰਦਾਇ ਦੇ 4ਵੇਂ ਸੂਫੀ ਸੰਤ ਹਨ। ਉਨ੍ਹਾਂ ਨੇ ਚਿਸ਼ਤੀ ਸੰਪਰਦਾਇ ਦਾ ਹਿੰਦੁਸਤਾਨ ਵਿਚ ਬਹੁ ਵਿਕਾਸ ਕੀਤਾ ਹੈ। ਨਿਜ਼ਾਮੂਦੀਨ ਚਿਸ਼ਤੀ ਨੇ ਆਪਣਾ ਠਿਕਾਣਾ ਦਿੱਲੀ ਦੇ ਕੋਲ ਗਿਆਸਪੁਰ ਵਿਚ ਬਣਾਇਆ ਹੈ। ਇਹ ਥਾਂ ਸ਼ਹਿਰ ਦੇ ਸ਼ੋਰ ਸ਼ਰਾਬੇ ਤੇ ਭੀੜ ਭੜੱਕੇ ਵਾਲੇ ਇਲਾਕੇ ਕੋਲ ਦੂਰ ਹੈ। ਇਥਾਂ ਉਨ੍ਹਾਂ ਨੇ ਆਪਣੀ ਇਕ ਖਾਨਕਾਹ ਬਣਾਈ ਹੈ। ਔਲੀਆ ਆਪਣੀ ਖਾਨਕਾਹ ਵਿਚ ਕਈ ਰਾਜਾ ਕੋਲ ਘੱਟ ਹੈਸੀਅਤ ਕਹਿਣਾ ਰੱਖੇਂਦੇ ਹਨ। ਇਹ ਉਹ ਜਗ੍ਹਾ ਹੈ ਜਿੱਥਾਂ ਹਰ ਤਰ੍ਹਾਂ ਦੇ ਲੋਕਾਂ ਵਾਸਤੇ ਰਾਵਣ ਦਾ ਤੇ ਖਾਵਣ ਪੀਵਣ ਦਾ ਇੰਤਜ਼ਾਮ ਕੀਤਾ ਵੇਂਦਾ ਹੈ। ਉਹ ਇਨਸਾਨ ਭਾਵੇਂ ਗਰੀਬ ਹੋਵੇ ਜਾਂ ਅਮੀਰ ਹੋਵੇ ਤੇ ਭਾਵੇਂ ਉਹ ਕਈ ਵੀ ਧਰਮ ਦਾ ਹੋਵੇ, ਸਾਰਿਆਂ ਦੇ ਨਾਲ ਬਰਾਬਰੀ ਦਾ ਵਿਵਹਾਰ ਕੀਤਾ ਵੇਂਦਾ ਹੈ। ਨਿਜ਼ਾਮੂਦੀਨ ਔਲੀਆ ਇਕ ਵਿਸ਼ੇਸ਼ ਸੰਪਰਦਾਇ ਦੇ ਹੁੰਦੇ ਹੋਏ ਵੀ ਸਮਾਜਿਕ ਤੇ ਧਾਰਮਿਕ ਕੱਟੜਤਾ ਕੋਲ ਦੂਰ ਹੀ ਰਹਿੰਦੇ ਹਨ। ਹਿੰਦੂ ਮੁਸਲਿਮ ਏਕਤਾ ਤੇ ਸਮਾਜ ਸੁਧਾਰ ਦੇ ਕੰਮਾਂ ਵਿਚ ਨਿਜ਼ਾਮੂਦੀਨ ਔਲੀਆ ਦਾ ਬਹੁ ਮਹੱਤਵਪੂਰਨ ਯੋਗਦਾਨ ਹੈ। ਇਹ ਸੂਫੀ ਸੰਤ ਨੇ ਆਪਣੇ ਜੀਵਨ ਵਿਚ ਵੈਰਾਗਯ ਤੇ ਸਹਿਣਸ਼ੀਲਤਾ ਦੀ ਮਿਸਾਲ ਕਾਇਮ ਕੀਤੀ ਹੈ। ਉਹ ਇਨਸਾਨੀ ਏਕਤਾ ਦੇ ਸੱਚੇ ਪ੍ਰਤੀਕ ਹਨ। ਉਨ੍ਹਾਂ ਨੇ ਲੋਕਾਂ ਨੂੰ ਆਪਸੀ ਪਿਆਰ, ਨੇਕੀ ਤੇ ਇਮਾਨਦਾਰੀ ਦੀ ਤਾਲੀਮ ਦਿੱਤੀ ਹੈ। ਨਿਜ਼ਾਮੂਦੀਨ ਔਲੀਆ ਮੰਨਦੇ ਹਨ ਕਿ ਦੁਨੀਆਂ ਦਾ ਹਰ ਇਨਸਾਨ ਈਸ਼ਵਰ ਦਾ ਬਣਾਇਆ ਹੋਇਆ ਹੈ। ਇਹ ਵਾਸਤੇ ਇਨਸਾਨ ਨਾਲ ਪਿਆਰ ਕਰਨਾ ਮਤਲਬ ਈਸ਼ਵਰ ਨਾਲ ਪਿਆਰ ਕਰਨਾ। ਉਹ ਸੱਚੇ ਮਾਇਨੇ ਵਿਚ ਸੰਤ ਹਨ। ਮੰਨਿਆ ਵੇਂਦਾ ਹੈ ਕਿ ਸੂਫੀ ਸੰਤਾਂ ਵਿਚ ਤੇ ਹਿੰਦੂ ਸੰਤਾਂ ਵਿਚ ਕਈ ਸਮਾਨਤਾਏ ਹਨ, ਜਿਵੇਂ ਆਪਣੇ ਈਸ਼ਵਰ ਵਾਸਤੇ ਪ੍ਰੇਮ,

ਨਾਮ ਸਿਮਰਨ, ਪ੍ਰਾਰਥਨਾ, ਗੁਰੂ ਦਾ ਮਹੱਤਵ, ਜੀਵਨ ਦੀ ਸਾਦਗੀ, ਮਾਨਵਤਾ ਵਾਸਤੇ ਪ੍ਰੇਮ, ਨਸ਼ਵਰ ਸੰਸਾਰ, ਈਸ਼ਵਰ ਦੀ ਏਕਤਾ ਤੇ ਵਿਆਪਕਤਾ, ਇਹ ਵਿਚਾਰ ਹੀ ਹਿੰਦੂ ਤੇ ਸੂਫੀ ਦੋਵੇਂ ਸੰਪ੍ਰਦਾਇ ਦਾ ਆਧਾਰ ਹੈ। ਦੋਵੇਂ ਹੀ ਸੰਪ੍ਰਦਾਇ ਦੇ ਸੰਤੇ ਨੇ ਈਸ਼ਵਰੀ ਪ੍ਰੇਮ ਦੁਆਰਾ ਇਨਸਾਨੀਅਤ ਦਾ ਰਾਸਤਾ ਬਣਾਇਆ ਹੈ। ਨਿਜ਼ਾਮੂਦੀਨ ਔਲੀਆ ਇਕ ਸੂਫੀ ਸੰਤ ਹੋਣ ਦੇ ਨਾਲ ਨਾਲ ਇਕ ਉੱਚ ਕੋਟੀ ਦੇ ਕਵੀ ਵੀ ਹਨ। ਉਨ੍ਹਾਂ ਦੇ ਵਿਚਾਰੇ ਵਿਚ ਸੰਗੀਤ ਈਸ਼ਵਰ ਕੋ ਪ੍ਰੇਮ ਕਰਨ ਤੇ ਈਸ਼ਵਰ ਕੋ ਪਾਵਣ ਦਾ ਅਨੋਖਾ ਮਾਧਿਅਮ ਹੈ। ਉਹ ਕਹਿੰਦੇ ਹਨ, ਹਰ ਕੌਮ ਰਾਸਤੇ ਰਾਹੇ ਦੀਨੇ ਵ ਕਿੱਬਲ ਗਾਹੇ। ਇਹਨਾਂ ਮਤਲਬ ਹੈ, ਦੂਜੇ ਧਰਮ ਦੇ ਅਵਤਾਰੇ ਤੇ ਸੰਤੇ ਕੋ ਕਦੇ ਬੁਰਾ ਕਹਿ ਨਹੀਂ ਆਖਣਾ ਚਾਹੀਦਾ। ਹਰ ਥਾਂ ਤੇ ਈਸ਼ਵਰ ਨੇ ਆਪਣੇ ਬੰਦੇ ਭੇਜੇ ਹਨ, ਉਹ ਸਾਰੇ ਸਾਡੇ ਹੀ ਹਨ। ਸੂਫੀ ਸੰਤੇ ਨੇ ਆਪਣੇ ਵਿਚਾਰਾਂ ਤੇ ਆਪਣੇ ਕੰਮਾਂ ਤੋਂ ਹਿੰਦੂ ਮੁਸਲਿਮ ਏਕਤਾ ਕੋ ਬਹੁ ਮਜ਼ਬੂਤ ਕੀਤਾ ਹੈ। ਸੂਫੀ ਮਤ ਭਾਰਤੀ ਦਰਸ਼ਨ ਤੇ ਹਿੰਦੂ ਵੇਦੋਂ ਤੋਂ ਕਾਫੀ ਪ੍ਰਭਾਵਿਤ ਹੈ। ਨਿਜ਼ਾਮੂਦੀਨ ਔਲੀਆ ਦੇ ਬਹੁਤ ਸਾਰੇ ਸ਼ਾਗਿਰਦ ਹਨ ਜਿਨ੍ਹਾਂ ਨੇ ਅਧਿਆਤਮਿਕ ਉਚਾਈਆਂ ਪ੍ਰਾਪਤ ਕੀਤੇ ਹਨ। ਉਨ੍ਹਾਂ ਵਿਚੋਂ ਸ਼ੇਖ ਨਸਰੂਦੀਨ ਮੁਹੰਮਦ, ਚਿਰਾਗੇ ਦਿੱਲੀ ਤੇ ਅਮੀਰ ਖੁਸਰੋ ਬਹੁ ਮਸ਼ਹੂਰ ਹਨ। ਨਿਜ਼ਾਮੂਦੀਨ ਔਲੀਆ ਕਵਾਲੀ ਦੇ ਬਹੁ ਵੱਡੇ ਸ਼ੌਕੀਨ ਹਨ। ਇਹੋ ਹੀ ਕਾਰਨ ਹੈ ਕਿ ਮਸ਼ਹੂਰ ਤੇ ਮਕਬੂਲ ਸੂਫੀ ਸ਼ਾਇਰ ਅਮੀਰ ਖੁਸਰੋ ਨਿਜ਼ਾਮੂਦੀਨ ਔਲੀਆ ਦੇ ਮੁਰੀਦ ਵੀ ਹਨ ਤੇ ਦੋਸਤ ਵੀ। ਖੁਸਰੋ ਜਿਹੜੇ ਵੀ ਔਲੀਆ ਦੇ ਮੁਰੀਦ ਬਣੇ ਹਨ, ਹੁਣ ਵੀ ਹੋਲੀ ਦਾ ਤਿਉਹਾਰ ਹੈ। ਸੂਫੀ ਸੰਤੇ ਵਾਸਤੇ ਹੋਲੀ ਆਪਣੇ ਆਪ ਕੋ ਈਸ਼ਵਰ ਕੋ ਸਮਰਪਿਤ ਕਰਨ ਦਾ ਤਿਉਹਾਰ ਹੈ। ਨਿਜ਼ਾਮੂਦੀਨ ਔਲੀਆ ਦੇ ਲਿਖੇ ਹੋਏ ਫਾਗ ਅੱਜ ਵੀ ਗਾਉਂ ਦੇਹਾਤ ਵਿਚ ਗਾਏ ਵੇਂਦੇ ਹਨ। ਹੋਲੀ ਦੇ ਤਿਉਹਾਰ ਕੋ ਸਿਰਫ ਹਿੰਦੂ ਹੀ ਕਹਿਣਾ, ਸੂਫੀ ਮਤ ਕੋ ਮੰਨਣ ਵਾਲੇ ਪਿਆਰ ਤੇ ਆਪਸੀ ਭਾਈਚਾਰੇ ਦਾ ਤਿਉਹਾਰ ਮੰਨਦੇ ਹਨ। ਕਈ ਕਵੀ ਨੇ ਬਹੁ ਵਧੀਆ ਆਖੇ, ਆ ਮਿਟਾ ਦੇ ਦਿਲੋਂ ਪੇ ਜੋ ਸਿਆਹੀ ਆ ਗਈ ਹੈ, ਤੇਰੀ ਹੋਲੀ ਮੈਂ ਮਨਾਉ, ਮੇਰੀ ਈਦ ਤੂੰ ਮਨਾ। ਉਨ੍ਹਾਂ ਨੇ ਅਮੀਰ ਖੁਸਰੋ ਕੋ ਕ੍ਰਿਸ਼ਨ ਜੀ ਤੇ ਦੀਵਾਨ ਲਿਖਣ ਵਾਸਤੇ ਆਖਿਆ। ਉਨ੍ਹਾਂ ਦੀ ਗੱਲ ਮੰਨ ਕੇ ਖੁਸਰੋ ਨੇ ਖੜੀ ਬੋਲੀ ਵਿਚ ਹਾਲਾਤੇ ਕਨਹਈਆ ਔਰ ਕ੍ਰਿਸ਼ਨਾ ਨਾਮ ਦਾ ਇਕ ਦੀਵਾਨ ਲਿਖਿਆ ਹੈ। ਹੁਣ ਤੁਹਾਨੂੰ ਇਕ ਕਿੱਸਾ ਸੁਣਿੰਦੀ ਹਾਂ। ਇਕ ਵਾਰ ਨਿਜ਼ਾਮੂਦੀਨ ਔਲੀਆ ਨੇ ਆਪਣੇ ਸ਼ਾਗਿਰਦ ਅਮੀਰ ਖੁਸਰੋ ਕੋ ਕੁਝ ਗਾਉਣ ਵਾਸਤੇ ਆਖਿਆ ਤਾਂ ਖੁਸਰੋ ਨੇ ਆਪਣੇ ਗੁਰੂ ਕੋਲ ਮਿਠਾਸ ਮੰਗੀ। ਔਲੀਆ ਨੇ ਖੁਸਰੋ ਕੋ ਕੁਝ ਦਾਣੇ ਖੰਡ ਦੇ ਚਾ ਕੇ ਆਉਣ ਵਾਸਤੇ ਆਖੇ। ਖੁਸਰੋ ਖੰਡ ਚ ਆਏ। ਨਿਜ਼ਾਮੂਦੀਨ ਔਲੀਆ ਨੇ ਹੁੰਦੇ ਵਿਚੋਂ ਕੁਝ ਦਾਣੇ ਖੁਸਰੋ ਕੋ ਖਾਣ ਵਾਸਤੇ ਦਿੱਤੇ ਤੇ ਕੁਝ ਦਾਣੇ ਹੁੰਦੇ ਉੱਤੇ ਛਿੜਕ ਦਿੱਤੇ। ਇਹਦਾ ਅਸਰ ਬਾਅਦ ਵਿਚ ਅਮੀਰ ਖੁਸਰੋ ਦੀ ਲੇਖਣੀ ਤੇ ਗਾਇਕੀ ਦੋਵਾਂ ਦੇ ਉੱਤੇ ਨਜ਼ਰ ਆਇਆ ਹੈ। ਲੇਖਕ ਅਲ ਬਰਾਨੀ ਨੇ ਲਿਖਿਆ ਹੈ ਕਿ ਨਿਜ਼ਾਮੂਦੀਨ ਔਲੀਆ ਦਾ ਸਮਾਜ ਤੇ ਇਤਨਾ ਅਸਰ ਹੈ ਕਿ ਉਨ੍ਹਾਂ ਦੇ ਆਖਣ ਤੇ ਦਿੱਲੀ ਵਿਚ ਅਪਰਾਧੇ ਦੀ ਸੰਖਿਆ ਬਹੁ ਘਟ ਗਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਿਆਮਤ ਦੇ ਦਿਨ ਦਾ ਇਹ ਹਿਸਾਬ ਜ਼ਰੂਰ ਥਿੰਦਾ ਹੈ ਕਿ ਤੁਸਾਂ ਆਪਣੀ ਰੋਜ਼ੀ ਰੋਟੀ ਕਿਵੇਂ ਕਮਾਈ ਹੈ। ਇਵੇਂ ਹੀ ਇਕ ਵਾਰ ਸਨ 1303 ਵਿਚ ਦਿੱਲੀ ਦੇ ਮੁਗਲ ਸਮਰਾਟ ਨੇ ਨਿਜ਼ਾਮੂਦੀਨ ਔਲੀਆ ਦੇ ਆਖਣ ਤੇ ਆਪਣਾ ਆਕਰਮਣ ਰੋਕ ਦਿੱਤਾ ਹੈ। ਦਿੱਲੀ ਸਲਤਨਤ ਦਾ ਹਰ ਸ਼ਾਸਕ ਨਿਜ਼ਾਮੂਦੀਨ ਔਲੀਆ ਦੀ ਆਗਿਆ ਦਾ ਪਾਲਣ ਕਰਦਾ ਹੈ ਤੇ ਹਰ ਧਰਮ ਦੇ ਲੋਕ ਉਨ੍ਹਾਂ ਦੀ ਬਹੁ ਇੱਜ਼ਤ ਕਰਦੇ ਹਨ। ਉਨ੍ਹਾਂ ਨੇ ਆਪਣੇ ਸਾਰੇ ਜੀਵਨ ਕਾਲ ਵਿਚ ਸਿਰਫ ਮਾਨਵ ਪ੍ਰੇਮ ਦਾ ਹੀ ਪ੍ਰਚਾਰ ਕੀਤਾ ਹੈ। ਉਹ ਲੋਕਾਂ ਕੋ ਸੰਸਾਰਿਕ ਬੰਧਨ ਤੋਂ ਛੁੱਟਣ ਦੀ ਸ਼ਿਕਸ਼ਾ ਦਿੰਦੇ ਹਨ। ਹਰ ਜਾਤੀ ਤੇ ਹਰ ਪਾਸੇ ਦੇ ਲੋਕ ਉਨ੍ਹਾਂ ਦੇ ਸ਼ਿਸ਼ ਹਨ। ਉਹ ਇਕ ਸਾਦਗੀ ਪਸੰਦ ਸੰਤ ਹਨ। ਆਪਣੇ ਜੀਵਨ ਦੇ ਆਖਰੀ ਕੁਝ ਦਿਨ ਤੱਕ ਉਨ੍ਹਾਂ ਨੇ ਕੁਝ ਕਹਿਣਾ ਖਾਦਾ ਹੈ। ਮੰਨਿਆ ਵੇਂਦਾ ਹੈ ਕਿ 3 ਅਪ੍ਰੈਲ 1325 ਕੋ 92 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਇੰਤਕਾਲ ਥੀ ਗਿਆ ਹੈ। ਉਨ੍ਹਾਂ ਦੇ ਸ਼ਰੀਰ ਕੋ ਉਨ੍ਹਾਂ ਦੀ ਦਰਗਾਹ ਵਿਚ ਹੀ ਦਫਨਾਇਆ ਗਿਆ ਹੈ। ਦਿੱਲੀ ਦੇ ਸ਼ਾਹੀ ਖਾਨਦਾਨ ਦੇ ਬੇਵੀ ਕਈ ਸਦੱਸ ਹਨ ਜਿਨ੍ਹਾਂ ਕੋ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਵਿਹੜੇ ਵਿਚ ਦਫਨਾਇਆ ਗਿਆ ਹੈ। ਦਿੱਲੀ ਦਾ ਇਹੋ ਹਿੱਸਾ ਨਿਜ਼ਾਮੂਦੀਨ ਔਲੀਆ ਦੀ ਦਰਗਾਹ ਦੇ ਨਾਮ ਤੋਂ ਮਸ਼ਹੂਰ ਹੈ। ਉਨ੍ਹਾਂ ਦੇ ਇੰਤਕਾਲ ਤੇ ਅਮੀਰ ਖੁਸਰੋ ਆਪਣੀ ਸੋਧਬੋਧ ਖੋ ਬੈਠਾ ਹੈ। ਹੀ ਦੁੱਖ ਵਿਚ ਖੁਸਰੋ ਨੇ ਲਿਖਿਆ ਹੈ, ਗੋਰੀ ਸੋਵੇ ਸੇਜ ਪਰ ਮੁਖ ਪਰ ਡਾਰੇ ਕੇਸ, ਚਲ ਖੁਸਰੋ ਘਰ ਆਪਣੇ ਰਹਿਣ ਭਈ ਚਹੁ ਦੇਸ। ਉਨ੍ਹਾਂ ਦੀ ਮ੍ਰਿਤਯੂ ਤੇ ਅਮੀਰ ਖੁਸਰੋ ਇਤਨੇ ਦੁਖੇ ਤੇ ਕਿ 6 ਮਹੀਨੇ ਬਾਅਦ ਉਨ੍ਹਾਂ ਦਾ ਵੀ ਇੰਤਕਾਲ ਥੀ ਗਿਆ। ਨਿਜ਼ਾਮੂਦੀਨ ਦੇ ਵਿਚਾਰੇ ਤੇ ਕੰਮੇ ਕੋ ਦੇਖਦੇ ਹੋਏ ਉਨ੍ਹਾਂ ਕੋ ਕਈ ਉਪਾਧੀਆਂ ਦਿੱਤੇ ਗਏ ਹਨ, ਜਿਵੇਂ ਮਹਿਬੂਬੇ ਇਲਾਹੀ, ਸੁਲਤਾਨੁਲ ਮਹਸਾਇਕ, ਦਸਤਗੀਰੇ ਦੋ ਜਹਾਂ, ਜਗ ਉਜਿਆਰੇ, ਕੁਤੁਬੇ ਦਿਹਲੀ। ਨਿਜ਼ਾਮੂਦੀਨ ਔਲੀਆ ਦੀ ਦਰਗਾਹ ਸਿਰਫ ਹਿੰਦੁਸਤਾਨ ਵਿਚ ਹੀ ਕਹਿਣਾ ਬਲਕਿ ਸਾਰੇ ਸੰਸਾਰ ਵਿਚ ਮਸ਼ਹੂਰ ਹੈ। ਹਰ ਸੰਪ੍ਰਦਾਇ ਦੇ ਲੋਕ ਹੀ ਕੋ ਇਕ ਪਵਿੱਤਰ ਸਥਾਨ ਮੰਨਦੇ ਹਨ। ਹਰ ਸਾਲ ਨਵੰਬਰ ਵਿਚ ਇਥਾ ਮੇਲਾ ਲੱਗਦਾ ਹੈ ਤੇ ਦੁਨੀਆਂ ਦੇ ਕੋਨੇ ਕੋਨੇ ਦੇ ਲੋਕ ਇਥਾ ਮੱਥਾ ਟੇਕਣ ਆਉਂਦੇ ਹਨ। ਕਵਾਲੀ ਤੇ ਸੂਫੀ ਗੀਤ
ਇਹ ਦਰਗਾਹ ਦੀ

ਸੁਫਿਆਨਾ ਕਲਾਮ ਤੁਸਾਂ ਨੁਸਰਤ ਫਤਿਹ ਅਲੀ ਖਾਨ ਤੇ ਸਾਥੀਆਂ ਦੀਆਂ ਆਵਾਜ਼ਾਂ ਵਿਚ ਸੁਣਦੇ ਪਏ ਹਵੇ। ਕਲਾਮ ਬੁੱਲੇ ਸ਼ਾਹ ਦਾ ਹੈ ਤੇ ਇੱਕ ਬਯਾ ਸੁਫਿਆਨਾ ਕਲਾਮ ਤੁਹਾਕੂ ਸੁਣ ਵੇਂਦੀ ਹਾਂ। ਗਾਇਕਾ ਹਿੰ ਬੀਬੀ ਨੂਰਾਂ ਬਹੁਤ ਵਧੀਆ ਕਲਾਮ ਹੈ। ਅੱਲਾਹੂ ਦਾ ਆਵਾਜ਼ ਆਵੇ ਕੁੱਲੀ ਨੀ ਫਕੀਰ ਦੇ ਵਿਚੋਂ ਜਸ ਗਿਨੋ।

0: ਦਾ ਗਾਇਆ ਸੁਫੀਆਨਾ ਕਲਾਮ ਤੋਹਾ ਕੋ ਪਸੰਦ ਆਇਆ ਹੋ ਸੀ ਤੇ ਹੁਣ ਸਰਾਇਕੀ ਪ੍ਰੋਗਰਾਮ ਇੱਥਾਂ ਹੀ ਖਤਮ ਥਿੰਦਾ ਹੈ ਅਗਲੇ ਪ੍ਰੋਗਰਾਮ ਚ ਵਲ ਮਿਲਸਾ ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ
1: ਤੁਸੀਂ ਸਮਾਤ ਫਰਮਾ ਰਹੇ ਸੀ ਸਰਾਇਕੀ ਪ੍ਰੋਗਰਾਮ ਜੋਕ ਮਾਹੀ ਦੀ ਸ਼ਾਮ ਦੇ 5:30 ਵਜੇ ਦੇਸ਼ ਪੰਜਾਬ ਪ੍ਰੋਗਰਾਮ ਦੀ ਮਜਲਿਸ ਦਾ ਆਗਾਜ਼ ਕਰਦੇ ਹਾਂ।

ਲੈ ਜੀ ਸਾਮੀ ਨਾ ਆਗਾਜ਼ ਕਰਦੇ ਹਾਂ ਅੱਜ ਦੀ ਗੱਲ ਦੇ ਨਾਲ ਇਸ ਮਜਲਿਸ ਦਾ। ਅਗਰ ਆਪਾਂ ਗੱਲਬਾਤ ਕਰਾਂਗੇ ਬਾਲ ਮਜ਼ਦੂਰੀ ਖਤਮ ਹੋਵੇ ਇਸ ਬਾਰੇ ਆਪਾਂ ਚਰਚਾ ਕਰਾਂਗੇ ਗੱਲਬਾਤ ਕਰਾਂਗੇ। ਸੋ ਬਾਲ ਮਜ਼ਦੂਰੀ ਦੇ ਰੋਕ ਵਾਸਤੇ ਅੱਜ ਦਾ ਇਹ ਦਿਹਾੜਾ ਯਾਨੀ 12 ਜੂਨ ਦਾ ਦਿਹਾੜਾ ਪੂਰੇ ਸੰਸਾਰ ਭਰ ਵਿਚ ਮਨਾਇਆ ਜਾ ਰਿਹਾ ਹੈ। ਕਹਿੰਦੇ ਬੱਚੇ ਜਿਹੜੇ ਆ ਨਾ ਉਹ ਆਪਣੇ ਸੁਪਨੇ ਦੇਖਦੇ ਔਰ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਹੀ ਸੋਹਣੇ ਲੱਗਦੇ ਨੇ। ਬੱਚਿਆਂ ਦੀ ਜਗ੍ਹਾ ਕੋਈ ਕੰਮ ਦੀ ਜਗ੍ਹਾ ਨਹੀਂ ਬਲਕਿ ਸਕੂਲ ਨੇ ਖੇਡ ਵਾਲੇ ਜਗ੍ਹਾ ਨੇ। ਸੋ ਵਿਸ਼ਵ ਭਰ ਦੇ ਵਿਚ ਜਿਹੜਾ ਬਾਲ ਮਜ਼ਦੂਰੀ ਆ ਉਸਦਾ ਜੇ ਆਪਾਂ ਦੇਖੀਏ ਤਾਂ ਇਹ ਬਾਲ ਮਜ਼ਦੂਰੀ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ। ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਉਨ੍ਹਾਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਇਸ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ ਤਾਂ ਜੋ ਬਾਲ ਮਜ਼ਦੂਰੀ ਨੂੰ ਠੱਲ ਪਾਈ ਜਾ ਸਕੇ। ਬਾਲ ਮਜ਼ਦੂਰੀ ਇਕ ਅਪਰਾਧ ਹੈ ਔਰ ਭਾਰਤ ਦੇ ਵਿਚ ਵੀ ਇਸ ਦੇ ਲਈ ਕਈ ਕਾਨੂੰਨ ਬਣਾਏ ਗਏ ਨੇ। ਬਾਲ ਮਜ਼ਦੂਰੀ ਕਈ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਕਰਵਾਈ ਵੀ ਜਾ ਰਹੀ ਹੈ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਚਪਨ ਦੇ ਜਿਹੜੇ ਉਮੀਦਾਂ ਨੇ ਸੁਪਨੇ ਨੇ ਬੱਚੇ ਦੇ ਵਿਚ ਅਗਰ ਉਹ ਕਿਸੇ ਜ਼ਿੰਮੇਵਾਰੀਆਂ ਦੇ ਤਹਿਤ ਮਜਬੂਰ ਹੋ ਕੇ ਮਜ਼ਦੂਰੀ ਕਰਦਾ ਹੈ ਤਾਂ ਇਹ ਇਕ ਸਮਾਜ ਦੇ ਕਲੰਕ ਹੈ। ਜੋ ਬੱਚਿਆਂ ਦਾ ਬਚਪਨ ਛਿੰਦਾ ਹੈ ਔਰ ਉਸ ਦੇ ਮੂਲ ਅਧਿਕਾਰ ਸਿੱਖਿਆ ਤੇ ਖੇਡਣ ਦਾ ਅਧਿਕਾਰ ਆ ਉਸ ਤੋਂ ਉਹਨੂੰ ਦੂਰ ਕਰਦਾ ਹੈ। ਬਾਲ ਮਜ਼ਦੂਰੀ ਖਤਮ ਕਰਨ ਦੇ ਲਈ ਕੁਝ ਗੱਲਾਂ ਨੇ ਜਿਨ੍ਹਾਂ ਨੂੰ ਆਪਾਂ ਨੂੰ ਧਿਆਨ ਦੇ ਵਿਚ ਦੇਣਾ ਚਾਹੀਦਾ ਹੈ। ਸਖ਼ਤ ਕਾਨੂੰਨ ਤੇ ਸਜ਼ਾ ਹੋਣੀ ਚਾਹੀਦੀ ਹੈ ਇਹ ਆਪਾਂ ਸਾਰੇ ਜਾਣਦੇ ਹਾਂ। ਭਾਰਤ ਦੇ ਵਿਚ ਬਾਲ ਸ਼ਰਮ ਅਧਿਨਿਯਮ ਦੇ ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਕਰਾਉਣਾ ਇਕ ਅਪਰਾਧ ਮੰਨਿਆ ਗਿਆ ਹੈ ਤੇ ਇਸ ਦੀ ਸਜ਼ਾ ਤੇ ਭਾਰੀ ਜੁਰਮਾਨਾ ਵੀ ਕੀਤਾ ਜਾਏਗਾ। ਭਾਰਤ ਦੇ ਵਿਚ ਗਰੀਬੀ ਜ਼ਿਆਦਾ ਹੋਣ ਕਰਕੇ ਜ਼ਿਆਦਾਤਰ ਮਾਂ ਬਾਪ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਕੰਮਾਂ ਤੇ ਭੇਜ ਦਿੰਦੇ ਨੇ ਤਾਂ ਜੋ ਰੋਜ਼ੀ ਰੋਟੀ ਦਾ ਗੁਜ਼ਾਰਾ ਚੱਲ ਸਕੇ। ਪਰਿਵਾਰ ਦੇ ਹਾਲਾਤ ਸੁਧਾਰਨ ਵਾਸਤੇ ਬੱਚਿਆਂ ਨੂੰ ਵੀ ਇਸ ਲਈ ਕੰਮਕਾਰ ਤੇ ਭੇਜਿਆ ਜਾਂਦਾ ਹੈ ਉਨ੍ਹਾਂ ਤੋਂ ਕੰਮ ਕਰਾਇਆ ਜਾਂਦਾ ਹੈ ਤੇ ਕੋਸ਼ਿਸ਼ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਪਰਿਵਾਰਾਂ ਦੇ ਜਿਹੜੇ ਖਰਚੇ ਨੇ ਉਨ੍ਹਾਂ ਨੂੰ ਜੋ ਪੈਸੇ ਦੀ ਲੋੜ ਹੈ ਉਸਦਾ

ਸੁਧਾਰ ਕਰਕੇ ਇਸ ਸਮੱਸਿਆ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਿੱਖਿਆ ਹਰ ਬੱਚੇ ਦਾ ਅਧਿਕਾਰ ਹੈ, ਸੋ ਹਰ ਬੱਚੇ ਦੇ ਲਈ ਸਿੱਖਿਆ ਜ਼ਰੂਰੀ ਹੋਣੀ ਚਾਹੀਦੀ ਹੈ। ਇਹ ਸਾਡੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਸਰਕਾਰਾਂ ਨੇ ਜਿੱਥੇ ਤੱਕ ਕੋਸ਼ਿਸ਼ ਕੀਤੀ ਵੀ ਹੈ ਇਸ ਪਾਸੇ ਆਪਣਾ ਯੋਗਦਾਨ ਦਿੱਤਾ ਹੈ। ਕਈ ਤਰ੍ਹਾਂ ਦੀਆਂ ਮੁਫ਼ਤ ਸਹੂਲਤਾਂ ਬੱਚਿਆਂ ਨੂੰ ਸਿੱਖਿਆ ਦੇ ਲਈ ਦਿੱਤੀਆਂ ਆ। ਜ਼ਰੂਰੀ ਸਿੱਖਿਆ ਦੀ ਵੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਹਰ ਜਗ੍ਹਾ ਤੇ ਗਰੀਬ ਬੱਚਿਆਂ ਦੇ ਲਈ ਮੁਫ਼ਤ ਸਿੱਖਿਆ ਦਾ ਸਰਕਾਰੀ ਸਕੂਲਾਂ ਦੇ ਵਿਚ ਜ਼ਰੂਰੀ ਕੀਤਾ ਗਿਆ ਹੈ ਕਿ ਬੱਚੇ ਤੋਂ ਜਿਹੜਾ ਆ ਉਹ ਪੈਸਾ ਨਾ ਲਿੱਤਾ ਜਾਏ ਔਰ ਉਹਨੂੰ ਹਰ ਤਰ੍ਹਾਂ ਦੇ ਕਿਤਾਬਾਂ ਕਾਪੀਆਂ ਮੁਹੱਈਆ ਕਰਾਈਆਂ ਜਾਏ ਤਾਂ ਜੋ ਉਹ ਆਰਾਮ ਨਾਲ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕੇ। ਜੇ ਬੱਚੇ ਸਕੂਲ ਜਾਣਗੇ ਤੇ ਵਾਕਈ ਹੀ ਉਹ ਬਾਲ ਮਜ਼ਦੂਰੀ ਤੋਂ ਦੂਰ ਰਹਿਣਗੇ ਔਰ ਇੱਕ ਚੰਗੇ ਸਮਾਜ ਦੇ ਨਿਰਮਾਣ ਦੇ ਵਿਚ ਉਹ ਆਪਣਾ ਯੋਗਦਾਨ ਵੀ ਦੇਣਗੇ। ਇਲਾਵਾ ਅਸੀਂ ਸਮਾਜ ਦੇ ਵਸਨੀਕ ਹਾਂ, ਸਮਾਜ ਸਾਡੇ ਤੋਂ ਬਣਦਾ ਹੈ। ਅਸੀਂ ਪੜ੍ਹੇ ਲਿਖੇ ਹਾਂ ਤਾਂ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜੇ ਸਾਡੇ ਆਲੇ ਦੁਆਲੇ ਕੋਈ ਵੀ ਬੱਚਾ 14 ਸਾਲ ਤੋਂ ਘੱਟ ਉਮਰ ਦਾ ਕੋਈ ਕੰਮ ਕਰਦਾ ਦਿਸੇ ਤਾਂ ਉਸ ਨੂੰ ਸਮਝਾ ਬੁਝਾ ਕੇ ਉਸਦੇ ਮਾਲਕ ਦੇ ਨਾਲ ਗੱਲ ਕਰਕੇ ਉਸ ਬੱਚੇ ਨੂੰ ਉਥੋਂ ਹਟਾਉਣਾ ਚਾਹੀਦਾ ਆ। ਔਰ ਅਸੀਂ ਦੇਖਦੇ ਹਾਂ ਕਿ ਆਸ ਪਾਸ ਦੁਕਾਨਾਂ ਤੇ ਢਾਬਿਆਂ ਤੇ ਘਰਾਂ ਦੇ ਵਿਚ ਨੌਕਰਾਂ ਦੀ ਤਰ੍ਹਾਂ ਬੱਚਿਆਂ ਤੋਂ ਕੰਮ ਕਰਾਇਆ ਜਾਂਦਾ ਹੈ। ਸੋ ਜੇ ਕਿਸੇ ਬੱਚੇ ਨੂੰ ਅਸੀਂ ਕੰਮ ਕਰਦਾ ਦੇਖੀਏ ਤਾਂ ਅਸੀਂ ਸੂਚਨਾ ਜਿਹੜੀ ਹੈ ਪੈਨਸਿਲ ਪੋਰਟਲ ਤੇ ਅਸੀਂ ਦਈਏ ਜਾਂ ਲੋਕਲ ਬਾਡੀਜ਼ ਤੇ ਜਾਂ ਲੋਕਲ ਐਡਮਿਨਿਸਟ੍ਰੇਸ਼ਨ ਦੇ ਨਾਲ ਇਸ ਨਾਲ ਸੰਪਰਕ ਕਰੀਏ ਔਰ ਕੋਸ਼ਿਸ਼ ਕਰੀਏ ਕਿ ਉਸ ਬੱਚੇ ਦੀ ਜਿਹੜੀ ਹੈ ਪਰਿਵਾਰ ਨੂੰ ਮਿਲਿਆ ਜਾਏ ਔਰ ਉਸ ਨੂੰ ਸਮਝਾਇਆ ਜਾਏ। ਕੋਸ਼ਿਸ਼ ਕੀਤੀ ਜਾਏ ਕਿ ਬੱਚੇ ਨੂੰ ਜਿਹੜੀ ਹੈ ਸਕੂਲ ਦੇ ਵਿਚ ਦਾਖਲਾ ਮਿਲੇ, ਉਹਨੂੰ ਇੱਕ ਚੰਗੀ ਸਿੱਖਿਆ ਸੇਧ ਦਿੱਤੀ ਜਾਏ ਤਾਂ ਜੋ ਬੱਚਾ ਆਪਣਾ ਭਵਿੱਖ ਜਿਹੜਾ ਆ ਉਹ ਸਵਾਰ ਸਕੇ।

ਸਮਾਜਿਕ ਜਾਗਰੂਕਤਾ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਲੋਕਾਂ ਦੇ ਵਿੱਚ ਅਹਿਸਾਸ ਹੋਣਾ ਚਾਹੀਦਾ ਕਿ ਬੱਚੇ ਨੂੰ ਅਸੀਂ ਸਿੱਖਿਆ ਦਵਾਈਏ, ਔਰ ਜਿਹੜੇ ਮਾਤਾ ਪਿਤਾ ਪੜ੍ਹੇ ਲਿਖੇ ਨਹੀਂ ਨੇ ਔਰ ਕੰਮ ਨੂੰ ਜਿਹੜਾ ਸਿੱਖਿਆ ਤੋਂ ਜ਼ਿਆਦਾ ਮਹੱਤਵਪੂਰਨ ਮੰਨਦੇ ਨੇ, ਉਹਨਾਂ ਦੀ ਸੋਚ ਨੂੰ ਬਦਲਣ ਦੀ ਵੀ ਜ਼ਰੂਰਤ ਹੈ। ਔਰ ਇਸ ਲਈ ਸਾਨੂੰ ਜਿਹੜਾ ਪੜ੍ਹਿਆ ਲਿਖਿਆ ਤਬਕਾ ਹੈ ਉਸ ਨੂੰ ਹੀ ਅੱਗੇ ਆਉਣਾ ਪਏਗਾ ਔਰ ਉਹ ਮਾਤਾ ਪਿਤਾ ਨੂੰ ਜਾਗਰੂਕ ਕਰਨ। ਸਿੱਖਿਆ ਦੇਣ ਦੇ ਵਿੱਚ ਸਿਰਫ ਭੁੱਖ ਹੀ ਨਹੀਂ ਮਿਟਦੀ ਬਲਕਿ ਬਾਲ ਸ਼ਰਮ ਨੂੰ ਗੰਭੀਰਤਾ ਦੇ ਨਾਲ ਦੂਰ ਕਰਨ ਦੇ ਲਈ ਸਰਕਾਰ ਨੂੰ ਬੇਰੋਜ਼ਗਾਰ ਮਾਤਾ ਪਿਤਾ ਨੂੰ ਨੌਕਰੀ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਘੱਟੋ ਘੱਟ ਇੱਕ ਬੱਚੇ ਦਾ ਜਿਹੜਾ ਖਰਚਾ ਆ ਉਹ ਇੱਕ ਖਾਸ ਉਮਰ ਤੱਕ ਆ ਕੇ ਸਰਕਾਰ ਨੂੰ ਚੱਕਣਾ ਚਾਹੀਦਾ ਹੈ ਤਾਂ ਜੋ ਮਾਤਾ ਪਿਤਾ ਤੇ ਜਿਹੜਾ ਗਰੀਬੀ ਕਰਕੇ ਇਹ ਬੋਝ ਬਣਿਆ ਆ ਉਹ ਦੂਰ ਹੋ ਸਕੇ। ਜਿਹੜੇ ਮਾਤਾ ਪਿਤਾ ਬੱਚਿਆਂ ਨੂੰ ਮਜ਼ਦੂਰੀ ਕਰਨ ਦੇ ਲਈ ਉਹਨਾਂ ਨੂੰ ਧਕੇਲਦੇ ਨੇ ਉਹਨਾਂ ਨੂੰ ਉਸ ਲਈ ਸਜ਼ਾ ਦਾ ਵੀ ਪ੍ਰਾਵਧਾਨ ਹੋਣਾ ਚਾਹੀਦਾ ਤਾਂ ਜੋ ਬੱਚੇ ਨੂੰ ਨੌਕਰੀ ਤੇ ਭੱਜਣ ਲਈ ਉਹ ਥੋੜਾ ਜਿਹਾ ਡਰ ਸਕਣ। ਪਰਿਵਾਰਾਂ ਨੂੰ ਬੱਚਿਆਂ ਦੇ ਰਹਿਣ ਖਾਣ ਭੋਜਨ ਕੱਪੜਾ ਤੇ ਸਿੱਖਿਆ ਦੇ ਅਧਿਕਾਰਾਂ ਬਾਰੇ ਪਤਾ ਹੋਣਾ ਚਾਹੀਦਾ ਤਾਂ ਕਿ ਮਾਤਾ ਪਿਤਾ ਇਹਨਾਂ ਅਧਿਕਾਰਾਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਸਕਣ। ਔਰ ਪਰਿਵਾਰ ਦੇ ਵਿਚ ਜਨਮ ਲੈਣ ਵਾਲੇ ਬੱਚਿਆਂ ਦੀ ਜਿਹੜੀ ਸੰਖਿਆ ਆ ਉਹ ਵੀ ਸੀਮਿਤ ਕਰ ਦੇਣੀ ਚਾਹੀਦੀ ਤਾਂ ਜੋ ਅਸੀਂ ਬਾਲ ਮਜ਼ਦੂਰੀ ਨੂੰ ਰੋਕ ਸਕੀਏ। ਸਾਮੀ ਨੇਤਾ ਸੀ ਅੱਜ ਦੀ ਗੱਲ। ਅੱਜ ਦੀ ਗੱਲ ਤੋਂ ਬਾਅਦ ਅਸੀਂ ਵਧਦੇ ਹਾਂ ਅੱਜ ਦੇ ਅਗਲੇ ਸਿਲਸਿਲੇ ਵੱਲ। ਪੇਸ਼ ਕਰ ਰਹੇ ਹਾਂ ਝਲਕੀ ਦੋ ਵਿਚਾਰੇ ਕਰਮਾਂ ਦੇ ਮਾਰੇ।

0: O que fiz, mulher? Ô, Banzinho, o que fiz, mulher?
1: Oi, de pé, oi, que tereia de tu, hein? Oi, terebina da mira del voto da azuguia, senhor, hein?
0: Ué, vem cá, tu parquinho, vizinho.
1: Tu parquinho, vizinho, tere com aquele cara de ligar, tu parco, vizinho, hein?
0: Isso daí é meio aplica, tu parquinho, vizinho.
1: Aplica, tu parquinho, vizinho, que matrava terá.
0: Ô, mas não. Uma piscina, né?
1: Uhum.
0: Minha perna, esse outro roguete, esse da crama de linagem.
1: Vergonha!
0: E era, você de linagem, né? Mas parece bom dia. É sobre desse aí que cotaia. A põe puxa na primeira mão, sabe, quando lá perto. Mas não é de legal, pode ver lá, é só ela e louquinha. Vai parinha pra cachazinha.
1: Ai, o dano briga, né? É bem adiva, dia gala, um dia. Tenga tarde na gala, não. Pela tu anda, se. ਬਈ ਤੂੰ ਰਿਹਾ ਕਿੱਥੇ ਪਰ ਛੱਡ ਬੜੇ ਤੂੰ ਪਹਿਲਾਂ ਜਾ ਕੇ ਨਾ ਆਪਣੀ ਭਰਜਾਈ ਨੂੰ ਮੱਥਾ ਟੇਕ ਆ
0: ਹਰਜਾਈ ਨੂੰ ਮੱਥਾ ਟੇਕ ਆ ਉਹ ਕੋਈ ਸ਼ੀਰ ਵੀ ਆ
1: ਓਏ ਦੇਵੀ ਦੇਵ ਤੇਰੀ ਗੱਲ ਨੀ ਮੈਂ ਕਰ ਰਿਹਾ ਤੂੰ ਮੱਥਾ ਟੇਕਿਆ ਤਾਂ ਜੋ ਤੇਰੀ ਭਰਜਾਈ ਤੈਨੂੰ ਦੇਸੀ ਘਿਓ ਦੇ ਪਰਾਂਠੇ ਬਣਾ ਕੇ ਦੇਵੇ
0: ਜਾਤੀ ਜਾਤੀ ਇਹ ਗੱਲ ਹੈ ਮੈਂ ਹੁਣ ਹੀ ਦੇਸੀ ਘਿਓ ਦੇ ਪਰਾਂਠੇ ਨਾਲ ਸਾਡਾ ਬੰਦਾ ਯਾਰ ਭਾਬੀ ਜੀ ਪੈਰੀ ਪਹਿਲਾਂ
1: ਓਏ ਕੀ ਹੋਇਆ ਦੀਪਿਆ
0: ਮਰ ਗਿਆ ਮੈਂ
1: ਉਹ ਕੀ ਹੋਇਆ ਕੀ
0: ਭਾਬੀ ਨੇ ਦਲੱਸੀ ਮਾਰਤੀ ਆ
1: ਦਲੱਸੀ ਮਾਰਤੀ ਆ ਉਹ ਤੂੰ ਗਿਆ ਕਿੱਧਰ ਸੀਗਾ
0: ਓਏ ਓਏ ਓਏ ਉਧਰ

0: ਓਏ ਉੱਲੂਆ, ਉਧਰ ਦਾ ਸਾਡੀ ਮੱਝ ਬੰਨੀ ਹੋਈ ਹੈ, ਤੂੰ ਉਸਦੇ ਖੁਰ ਫੜ ਲਿਆ ਹੋਣੇ ਤੇ ਉਸਨੇ ਤੈਨੂੰ ਦਿਲੱਤੀ ਮਾਰਤੀ, ਉਹ ਤੈਨੂੰ ਜਿਆਦਾ ਹੀ ਚੜ ਗਈ ਹੈ, ਤੂੰ ਇਧਰ ਜਾ ਇਧਰ, ਭਰਜਾਈ ਇਧਰ।
1: ਨਹੀਂ ਨਹੀਂ ਬੰਸਿਆ, ਯਾਰ ਹਿੰਮਤ ਨੀ ਪੈਂਦੀ ਹੁਣ, ਮੈਂ ਖਾਏ ਹੋਣੇ ਪਰੌਂਠੇ ਪਰੌਂਠੇ।
0: ਚੰਗਾ ਕੋਈ ਗੱਲ ਨੀ, ਨਾ ਖਾ ਪਰੌਂਠੇ, ਇੱਥੇ ਬੈਠ ਤੇ ਹੁਣ ਮੈਨੂੰ ਐ ਦੱਸ ਕਿ ਤੂੰ ਪਿਛਲੇ ਹਫ਼ਤੇ ਰਿਹਾ
1: ਕਿੱਥੇ? ਮੈਂ ਰੇਡੀਓ ਸਟੇਸ਼ਨ ਗਿਆ ਸੀ।
0: ਰੇਲਵੇ ਸਟੇਸ਼ਨ? ਉਹ ਰੇਲਵੇ ਸਟੇਸ਼ਨ ਜਾ ਕੇ ਤੂੰ ਕੁਲੀ ਦਾ ਕੰਮ ਕਰਨ ਲੱਗ ਪਿਆ?
1: ਬੇਵਕੂਫਾ, ਰੇਲਵੇ ਸਟੇਸ਼ਨ ਨਹੀਂ, ਰੇਡੀਓ ਸਟੇਸ਼ਨ। ਰੇਡੀਓ ਸਟੇਸ਼ਨ ਭਾਈ, ਇੱਥੇ ਖਬਰਾਂ ਪੜੀਆਂ ਜਾਂਦੀਆਂ ਨੇ, ਵਨ ਸੁਵਨ ਗਾਏ ਗਾਏ ਜਾਂਦੇ ਆ, ਇਹ ਹਮ ਤੁਮ ਇੱਕ ਕੰਮ।
0: ਓਏ ਤਾਂ ਮੈਨੂੰ ਪਤਾ, ਸਾਰਾ ਪਤਾ ਹੈ, ਪਰ ਤੂੰ ਉੱਥੇ ਕੀ ਲੈਣ ਗਿਆ ਸੀ?
1: ਬੇਵਕੂਫਾ, ਮੈਂ ਕਵੀ ਬਣ ਗਿਆ।
0: ਕਵੀ ਬਣ ਗਿਆ? ਸ਼ਕਲ ਦੇਖੀ ਹੈ ਤੂੰ ਆਪਣੀ?
1: ਸ਼ਕਲ ਨੂੰ ਕੀ ਹੋਇਆ, ਕਵਤਾ ਸ਼ਕਲ ਤੇ ਥੋੜੀ ਕਾਲੀਆਂ ਤੇ ਲਿਖੀ ਜਾਂਦੀ ਆ।
0: ਚਲ ਫਿਰ ਸਾਨੂੰ ਵੀ ਸੁਣਾ ਦੇ ਆਪਣੀ ਕਵਿਤਾ, ਪਾਰਟੀ ਤਾਂ ਅੱਧੀ ਹੋਈ ਅਜੇ, ਹੈ ਹੈਪੀ ਬਰਥਡੇ ਦੀ ਪਾਰਟੀ ਪੂਰੀ ਕਰਨ ਵਾਸਤੇ ਤੇਰੀ ਕਵਿਤਾ ਹੀ ਸੁਣ ਲੈਂਦੀ ਆ।
1: ਲੈ ਫਿਰ ਸੁਣ। ਹਾਂ, ਮੇਰੀ ਕਵਿਤਾ, ਜੰਗਲ ਵਿਚ ਹਾਥੀ ਤੁਰਿਆ ਜਾਂਦਾ ਸੀ।
0: ਹਾਥੀ ਤੁਰਿਆ ਜਾਂਦਾ ਸੀ, ਵਾਹ ਬਈ ਵਾਹ, ਵਾਹ ਬਈ ਵਾਹ। ਬੱਲੇ
1: ਮੈਂ ਕਿਹਾ ਕੋਈ ਡੱਡੂ ਨਹੀਂ ਤੁਰਿਆ ਜਾਂਦਾ? ਵਾਹ ਕਰੀਆਂ ਕਿਉਂ
0: ਡੱਡੂ ਬਈ, ਖਤਮ ਹੈ, ਖਤਮ
1: ਹੈ, ਖਤਮ ਨਹੀਂ ਹੋਈ। ਉੱਲੂ ਰਿਹਾ ਕਹਿੰਦਾ, ਇਹ ਤੇ ਸ਼ੁਰੂ ਹੋਈ ਹੈ।
0: ਅੱਜ ਸੁਣਾ ਬੇ ਸੁਣਾ।
1: ਇਹ ਲੈਣ ਤੇ ਗੱਡੀ ਚੱਲਦੀ ਜਾ ਰਹੀ ਸੀ।
0: ਬਈ ਵਾਹ ਬਈ ਵਾਹ, ਬਸ ਅੱਗੇ ਨਾ ਤੁਰ ਜੀ, ਅੱਗੇ ਸੁਣਾ।
1: ਮੈਨੂੰ ਲੱਗਿਆ ਬਈ ਜਿਵੇਂ ਕੀੜੀ ਤੁਰੀ ਜਾ ਰਹੀ ਹੈ।
0: ਓਏ ਕੀੜੀ,
1: ਜਿਵੇਂ ਹੋ ਸਕਦਾ ਕੀੜੀ ਤੁਰੀ ਜਾਵੇ?
0: ਓਏ ਤੈਨੂੰ ਜ਼ਰੂਰ ਕੋਈ ਭੁਲੇਖਾ ਲੱਗਿਆ।
1: ਭੁਲੇਖਾ? ਓਏ ਹੋਈ ਤੇ ਮੇਰੀ ਕਵਿਤਾ ਦਾ ਸ਼ੀਰਸ਼ਕ।
0: ਬਈ ਵਾਹ ਬਈ ਵਾਹ, ਬਈ ਵਾਹ ਬਈ ਵਾਹ, ਕਮਾਲ ਕਰ ਦਿੱਤੀ ਹੈ ਤੂੰ।
1: ਗੱਲ ਸੁਣੀ ਯਾਰ, ਹੁਣ ਤੇਰੀ ਕਵਿਤਾ ਦੀ ਵਾਰੀ ਹੈ ਸੁਣਾਉਂਦੀ।
0: ਲੈ, ਆਪਾਂ ਕਿਹੜਾ ਤੇਰੇ ਨਾਲੋਂ ਘੱਟ ਹੈ, ਆਪਾਂ ਵੀ ਸੁਣਾ ਦਿੰਦੇ ਆ ਮਾਡਰਨ ਕਵਿਤਾ। ਸੁਣ ਬਈ, ਮੈਂ ਤੁਰਿਆ ਜਾ ਰਿਹਾ ਸੀ ਸਿੱਧੀ ਸੜਕ ਤੇ।
1: ਵਾਹ!
0: ਮੈਂ ਤੁਰਿਆ ਜਾ ਰਿਹਾ ਸੀ ਸਿੱਧੀ ਸੜਕ ਤੇ।
1: ਵਾਹ!
0: ਮੈਂ ਤੁਰਿਆ ਜਾ ਰਿਹਾ ਸੀ ਸਿੱਧੀ ਸੜਕ ਤੇ। ਤੁਰਿਆ ਜਾ ਰਿਹਾ ਸੀ ਸਿੱਧੀ ਸੜਕ ਤੇ।
1: ਬੇਵਕੂਫਾ, ਅੱਗੇ ਵੀ ਤੇ ਦੱਸ।
0: ਅੱਗੇ ਮੋੜ ਆਇਆ ਤੇ ਮੈਂ ਮੁੜ ਗਿਆ।
1: ਬੇਵਕੂਫਾ, ਇਹ ਕੋਈ ਕਵਿਤਾ ਹੋਈ?
0: ਇਹ ਮਾਡਰਨ ਕਵਿਤਾ ਏਦਾਂ ਦੀ ਹੁੰਦੀ ਆ, ਜਿਹੜੀ ਨਾ ਲਿਖਣ ਵਾਲੇ ਨੂੰ ਸਮਝ ਆਵੇ, ਨਾ ਸੁਣਨ ਵਾਲੇ ਨੂੰ ਤੇ ਨਾ ਹੀ ਸੁਣਾਉਣ ਵਾਲੇ ਨੂੰ।
1: ਪਰ ਯਾਰ ਇੱਕ ਗੱਲ ਦੱਸ, ਤੂੰ ਇਹ ਪਾਰਟੀ ਦਿੱਤੀ ਕਿਸ ਖੁਸ਼ੀ ਚ?
0: ਕਮਾਲ ਹੋ ਗਿਆ, ਤੈਨੂੰ ਪਤਾ ਹੀ ਨੀ ਹੈਗਾ, ਓਏ ਆਪਣੇ ਟੀਟੂ ਦੇ ਬਰਥਡੇ ਦੀ ਪਾਰਟੀ ਆ।
1: ਟੀਟੂ ਦੇ? ਇਹ ਦੋ ਮੁੰਡੇ ਨੇ, ਇੱਕ ਸੀਟੂ ਤੇ ਇੱਕ ਕੀਟੂ। ਕਿਥੋਂ ਆ ਗਿਆ,
0: ਤੈਨੂੰ ਪਤਾ ਹੀ ਨੀ ਹੈਗਾ, ਕਮਾਲ ਹੋ ਗਿਆ ਯਾਰ। ਓਏ ਟੀਟੂ ਆਪਣੇ ਕੱਟੇ ਦਾ ਨਾਮ।
1: ਹੈਪੀ ਬਰਥਡੇ ਟੂ ਫਾਦਰ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ।
2: ਮੈਂ ਤੁਹਾਡੇ ਤੋਂ ਤੰਗ ਆ ਗਈ ਆ, ਲਓ ਪੀ ਲਿਆ ਤੁਸੀਂ ਮੇਰਾ।
0: ਓਏ ਲਓ ਪੀ ਲਿਆ, ਕਦੇ ਕਹਿੰਦੀ ਹੈ ਦਾਰੂ ਪੀਂਦੇ ਹੈ, ਕਦੇ ਕਹਿੰਦੀ ਹੈ ਲਹੂ ਪੀਂਦੇ ਹੈ। ਤੂੰ ਨਾ ਤੰਗੀ ਤਰ੍ਹਾਂ ਸੋਚ ਕੇ ਦੱਸ ਕੇ ਅਸੀਂ ਪੀਂਦੇ ਕੀ ਹੈ?
2: ਮੈਂ ਤੰਗ ਆ ਚੁੱਕੀ ਆ, ਤੁਹਾਨੂੰ ਮਖੌਲ ਸੁਝਣ ਡਿਆ।
0: ਓਏ ਦੀਪਿਆ, ਉਹ ਅਸੀਂ ਰੋਜ਼ ਖਬਰਾਂ ਸੁਣਦੇ ਹਾਂ ਕਿ ਕਿਸੇ ਦੀ ਘਰ ਵਾਲੀ ਨੇ ਗੱਡੀ ਅੱਗੇ ਆ ਕੇ
1: ਜਾਨ ਦੇਤੀ,
0: ਕਿਸੇ ਦੀ ਘਰ ਵਾਲੀ ਨੇ ਛੱਤ ਤੋਂ ਛਾਲ ਮਾਰ ਕੇ
1: ਜਾਨ ਦੇਤੀ,
0: ਕਿਸੇ ਦੀ ਘਰ ਵਾਲੀ ਨੇ ਖੂਹ ਚ ਛਾਲ ਮਾਰ ਕੇ
1: ਜਾਨ ਦੇਤੀ।
0: ਸਾਡੀ ਕਿਸਮਤ ਚ ਪਤਾ ਨੀ ਇਹ ਖੁਸ਼ਖਬਰੀ ਕਦੋਂ ਆਏਗੀ।
2: ਜੇ ਮੈਂ ਇੰਨੀ ਬੁਰੀ ਹਾਂ ਤੇ ਥੋੜਾ ਜ਼ਹਿਰ ਲਿਆ ਕੇ ਦੇ ਦਿਓ ਮੈਨੂੰ।
0: ਕੀ ਕਿਹਾ? ਜ਼ਹਿਰ ਲਿਆ ਕੇ ਮੈਂ ਦੇ ਦਿਆਂ? ਹੁਣ ਸਾਰੇ ਕੰਮ ਮੈਂ ਹੀ ਕਰਾਂ?
1: ਭਾਬੀ ਜੀ, ਜ਼ਹਿਰ ਮੈਂ ਲਿਆ ਦੇਣਾ।
2: ਕੁਛ ਤਾਂ ਸ਼ਰਮ ਕਰੋ ਭਾਜੀ, ਤੁਸੀਂ ਇਹਨਾਂ ਨੂੰ ਕੀ ਸੁਧਾਰਨਾ? 24 ਘੰਟੇ ਸ਼ਰਾਬ ਤੋਂ ਬਿਨਾਂ ਕੋਈ ਕੰਮ ਨੀ ਹੈਗਾ ਤੁਹਾਨੂੰ। ਮੇਰੀ ਗੱਲ ਸੁਣੋ ਧਿਆਨ ਨਾਲ।
0: ਚੱਲ ਸੁਣਾ, ਹੁਣ ਤੱਕ ਤੇਰੀਆਂ ਹੀ ਸੁਣਦੇ ਆ ਰਹੇ ਹਾਂ।
2: ਤੁਸੀਂ ਜੋ ਕਰਨਾ ਕਰੋ, ਮੈਂ ਚੱਲੀ ਜ਼ਰੂਰੀ ਕੰਮ। ਸ਼ਰਾਬ ਚ ਨਾ ਡੁੱਬੇ ਰਹੇ 24 ਘੰਟੇ, ਘਰ ਦਾ ਵੀ ਧਿਆਨ ਰੱਖ ਲਿਓ ਜਰਾ।
0: ਲੱਗਿਆ ਕੀ ਹੈ? ਇੱਥੇ ਤਾਂ ਚੋਰ ਵੀ ਆ ਕੇ ਸ਼ਰਮਾ ਜਾਂਦੇ ਨੇ। ਓਏ ਓਏ, ਹੁਣ ਤੂੰ ਕਿਉਂ ਰੋਣ ਲੱਗ ਪਿਆ? ਓਏ ਚੁੱਪ ਕਰ, ਉਹ ਦੇਸ਼ ਤਰੱਕੀ ਕਰ ਰਿਹਾ ਤੇ ਤੂੰ ਰੋਈ ਜਾ ਰਿਹਾ।
1: ਸਾਡਾ ਪੱਠਾ ਬੈਠਾ
0: ਪੱਠਾ ਬੈਠਿਆ? ਓਏ ਤੂੰ ਕਦੋਂ ਪੱਠਾ ਲਾਇਆ ਸੀ? ਓਏ
1: ਪੱਠਾ ਨੀ, ਓਏ ਸਾਡਾ ਬੇੜਾ ਗਰਕ ਹੋ ਗਿਆ।
0: ਅੱਛਾ, ਤੂੰ ਮੈਨੂੰ ਦੱਸਿਆ ਹੀ ਨੀ ਕਿ ਤੇਰੇ ਕੋਲ ਬੇੜਾ ਵੀ ਸੀਗਾ।
1: ਤੈਨੂੰ ਗੱਲ ਸਮਝ ਨਹੀਂ ਆਉਂਦੀ? ਸਾਡਾ ਦੇਸ਼ ਤਰੱਕੀ ਕਰ ਰਿਹਾ ਨਾ, ਇਸ ਲਈ ਸਾਡਾ ਕੁਝ ਨਹੀਂ ਬਣਿਆ।
0: ਕੁਝ ਨਹੀਂ ਬਣਿਆ? ਉਹ ਯਾਰ, ਤੇਰੀ ਗੱਲ ਸਮਝ ਨਹੀਂ ਆਈ।
1: ਸਮਝਾਉਣਾ, ਜਦੋਂ ਡੈਮ ਨਹੀਂ ਸੀ ਨਾ ਹੁੰਦੇ, ਉਦੋਂ ਹੜ੍ਹ ਹੁੰਦੇ ਸੀ,
0: ਆਉਂਦੇ ਸੀ
1: ਤੇ ਲੋਕ ਆਪਣਾ ਸਮਾਨ ਛੱਡ ਕੇ ਭੱਜ ਜਾਂਦੇ ਸੀ।
0: ਭੱਜ ਜਾਂਦੇ ਸੀ
1: ਤੇ ਉਹਨਾਂ ਦਾ ਸਮਾਨ ਵੇਚ ਕੇ ਸਾਡਾ ਦਾਰੂ ਸਿੱਕਾ ਚੱਲਦਾ ਸੀ। ਹੋ ਗਿਆ ਨਾ ਸਾਡਾ ਨਸਕਾਨ।
0: ਇਹ ਤਾਂ ਮੇਰੇ ਦਿਮਾਗ ਵਿਚ ਆਇਆ ਹੀ ਨਹੀਂ। ਉਹ ਗੱਲ ਕਰਦਾ ਕਰਦਾ ਸੌ ਗਿਆ ਤਾਂ ਚਲੋ, ਫਿਰ ਆਪਾਂ ਵੀ ਸੌ ਜਾਂਦੇ ਹਾਂ।
2: ਦੇਖ ਲੋ ਸਰਪੰਚ ਜੀ, ਇਹਨਾਂ ਦਾ ਹਾਲ, ਮੈਂ ਤੰਗ ਆ ਗਈ ਇਹਨਾਂ ਦੀ ਦਾਰੂ ਤੋਂ ਤੇ ਇਹਨਾਂ ਦੀ ਕਰਤੂਤਾਂ ਤੋਂ।
3: ਮੈਂ ਕਿਹਾ ਘਬਰਾਉਣਾ ਭੈਣ ਜੀ, ਕਰਦੇ ਇਹਨਾਂ ਦਾ ਇੰਤਜ਼ਾਮ।
4: ਇੱਦਾਂ ਦਾ ਹਾਲ ਕਰਾਂਗੇ, ਇਹ ਦਾਰੂ ਤੋਂ ਤੋਬਾ ਕਰ ਲਾਂਗੇ।
3: ਇਹ ਲੋ ਕਾਲਾ ਰੰਗ ਤੇ ਥੱਪ ਦੇਣਾ ਮੂੰਹ ਤੇ, ਐਸੇ ਹੀ ਕਾਬਲ ਨੇ ਪਾਉਣਾ ਨਾ। ਮੈਂ ਕੀ
1: ਕੇ ਮੂਰਾ ਬਣ ਗਿਆ, ਮੈਨੂੰ ਲੱਗਦਾ ਕੁੱਤਿਆਂ ਨੇ ਸਾਡਾ ਮੂੰਹ ਛੱਡਣਾ ਸ਼ੁਰੂ ਕਰ ਪਾਈ।
0: ਓਏ ਮੇਰੇ ਮੂੰਹ ਤੇ ਕਰੀਮ ਨਾ ਲਾ, ਮੇਰਾ ਮੂੰਹ ਤਾਂ ਪਹਿਲਾਂ ਹੀ ਗੋਰਾ ਹੈ।
1: ਬਿਊਟੀ ਪਾਰਲਰ ਵਾਲੀ ਮੇਰੇ ਮੂੰਹ ਤੇ ਮਸਾਜ ਨਾ ਕਰੋ।
3: ਵੱਡਾ ਬਿਊਟੀ ਪਾਰਲਰ ਵਾਲਾ,
1: ਉਹ ਮੇਰੀ ਬਿਊਟੀ ਦੇ ਅੱਗੇ ਹੀ ਬੜੀ ਆ।
0: ਤੇਰਾ ਮੂੰਹ ਕਾਲਾ ਏ,
1: ਤੇਰਾ ਮੂੰਹ ਕਾਲਾ।
0: ਮੇਰਾ ਨੀ, ਤੇਰਾ ਮੂੰਹ ਕਾਲਾ।
1: ਬੇਬਗੂਬਾ, ਤੇਰਾ ਮੂੰਹ
3: ਕਾਲਾ, ਤੁਹਾਡੇ ਦੋਵਾਂ ਦਾ ਮੂੰਹ ਕਾਲਾ।
1: ਸਾਡੇ ਮੂੰਹ ਕਿਉਂ ਕਾਲੇ ਕੀਤੇ ਆ?
3: ਸਾਨੂੰ ਪਤਾ ਲੱਗਾ ਤੁਸੀਂ ਬਨਾਰਸੀ ਦੇ ਘਰੋਂ ਪਿੱਤਲ ਦੇ ਭਾਂਡੇ ਚੋਰੀ ਕਰਕੇ ਵੇਚੇ ਆ।
4: ਉਹਨਾਂ ਨੂੰ ਵੇਚ ਕੇ ਸ਼ਰਾਬ ਪੀਤੀ ਆ।
2: ਇਹਨਾਂ ਦਾ ਰੋਜ਼ ਦਾ ਕੰਮ ਹੈ ਜੀ,
3: ਇਹਨਾਂ ਨੂੰ ਸਭ ਸਿਖਾਉਣ ਲਈ ਖੋਤੇ ਤੇ ਬਿਠਾ ਕੇ ਨਾਲ ਪਿੰਡ ਚ ਚੱਕਰ ਲਾਇਆ ਜਾਏ।
0: ਪਿਆ ਓਏ, ਬੜੇ ਦਿਨ ਹੋ ਗਏ ਪਿੰਡ ਦੀ ਸੈਰ ਨੀ ਕੀਤੀ, ਚਲੇ ਇਸੇ ਬਹਾਨੇ ਪਿੰਡ ਦੀ ਸੈਰ ਵੀ ਹੋ ਜੂਗੀ।
1: ਚੱਲ ਬਹਿ ਫਿਰ।

ਤੁਸੀਂ ਸਮਾਤ ਫਰਮਾ ਰਹੇ ਸੀ ਸੂਫੀ ਰੰਗ, ਜਿਸ ਦੇ ਵਿਚ ਵੱਖ ਵੱਖ ਕਲਾਮ, ਵੱਖ ਵੱਖ ਆਵਾਜ਼ਾਂ ਤੁਸੀਂ ਸੁਣੇ। ਵਧਦੇ ਹਾਂ ਇਸ ਮਜਲਿਸ ਦੇ ਆਖਰੀ ਸਿਲਸਿਲੇ ਵੱਲ, ਆਖਰੀ ਸਿਲਸਿਲਾ ਤਮੰਨਾ ਦਾ। ਤਮੰਨਾ ਦੇ ਵਿਚ ਅੱਜ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾ, ਆਵਾਜ਼ ਮਹਿੰਦਰ ਕਪੂਰ ਦੀ।

ਲਾਜੀ ਸਾਮਿਨ ਤਮੰਨਾ ਦੇ ਇਸ ਨਕਬੇ ਦੇ ਨਾਲ ਹੀ ਹੁਣ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਇੱਥੇ ਮੁਕਦਾ ਹੈ। ਇਨਸ਼ਾਅੱਲਾ ਕੱਲ ਸ਼ਾਮ ਫਿਰ ਮੁਲਾਕਾਤ ਹੋਏਗੀ, ਉਦੋਂ ਤੱਕ ਲਈ ਦੇ ਦਿਓ ਇਜਾਜ਼ਤ। ਖੁਦਾ ਹਾਫਿਜ਼।

0: ਔਰ ਮੈਂ ਕਿਹਾ ਰੁੜੀਆ ਰਾਮ ਜੀ ਲਾਂਗਾ ਯੇ
1: ਆਜੋ ਆਜੋ ਆਜੋ ਸੰਧੂ ਸਾਹਿਬ ਆਜੋ ਬੱਚਿਆਂ ਵਾਲੇ ਆਜੋ
0: ਆ ਗਏ ਜੀ ਆ ਗਏ ਜੈ ਹਿੰਦ ਜੀ ਰੁੜੀਆ ਰਾਮ ਜੀ ਜੈ ਹਿੰਦ
1: ਜੈ ਜੀ ਜੈ ਜੀ ਸੰਧੂ ਸਾਹਿਬ ਬਚਾਲੋ ਕੀ ਹਾਲ ਚਾਲ ਹੈ ਤੇਰਾ
0: ਨੰਬਰ ਨਾਉ ਜੀ ਆਪਣਾ ਸੁਣਾਓ
1: ਹਾਲ ਚਾਲ ਤਕੜਾ ਦੇਖੋ ਬਹੁਤ ਵਾਰ ਆਪਾਂ ਜ਼ਿਕਰ ਕਰਦੇ ਹਾਂ ਕਿ ਸਮਾਜ ਦੇ ਵਿਚ ਕੁਛ ਐਸੀਆਂ ਤਰੁੱਟੀਆਂ ਹੁੰਦੀਆਂ ਜੋ ਸਮਾਜ ਦੀ ਜਵਾਬਦੇਹੀ ਨੂੰ ਸਥਾਪਿਤ ਕਰਦੀਆਂ ਨੇ
0: ਇਕ ਦੇਖੋ ਮਾੜਾ ਪੱਖ ਰੁੜੀਆ ਰਾਮ ਜੀ ਇਹ ਹੈ ਕਿ ਆਪਣੇ ਸੌੜੇ ਹਿੱਤਾਂ ਖਾਤਰ ਕਈ ਵਾਰ ਅਸੀਂ ਜਿਹੜੇ ਬੱਚੇ ਹੈ ਨਾ ਉਹਨਾਂ ਨੂੰ ਵੀ
1: ਬਾਲ ਮਜ਼ਦੂਰੀ ਚ ਲੈ ਜਾਂਦੇ

0: ਕਿ ਆਪਾਂ ਕਹਿੰਦੇ ਕਿ ਮਨਾਹੀ ਹੈ
1: ਜਾਂ
0: ਬੱਚਿਆਂ ਦਾ ਕੰਮ ਹੀ ਨਹੀਂ ਉਸ ਪਾਸੇ ਜਾਣਾ ਜੀ।
1: ਦੇਖੋ ਜਦੋਂ ਆਪਾਂ ਇੱਕ ਪਾਸੇ ਤੇ ਕਹਿ ਸਕਦੇ ਹਾਂ ਕਿ ਸਾਡੇ ਜਿਹੜੇ ਅੱਜ ਦੇ ਬੱਚੇ ਹੈ ਉਹ ਕੱਲ ਦਾ ਭਵਿੱਖ ਹੈ ਸਾਡੇ ਦੇਸ਼ ਦਾ, ਇਹਦਾ ਮਤਲਬ ਕਿਤੇ ਨਾ ਕਿਤੇ ਤੁਸੀਂ ਆਪਣੇ ਭਵਿੱਖ ਦੇ ਨਾਲ ਖਿਲਵਾੜ ਕਰ ਰਹੇ ਹੋ, ਆਪਣੇ ਭਵਿੱਖ ਨੂੰ ਖਰਾਬ ਕਰ ਰਹੇ ਹੋ। ਔਰ ਕੋਈ ਵੀ ਕੌਮ, ਕੋਈ ਵੀ ਸਮਾਜ, ਕੋਈ ਵੀ ਦੇਸ਼ ਐਸਾ ਨਹੀਂ ਹੁੰਦਾ ਜਿਹੜਾ ਆਪਣੇ ਭਵਿੱਖ ਦੇ ਨਾਲ ਖੇਡਾਂ ਖੇਡੇ।
0: ਬਿਲਕੁਲ ਜੀ ਬਿਲਕੁਲ। ਇੱਕ ਗੱਲ ਹੋਰ ਦੇਖੋ ਰੋਜਾ ਰਾਮ ਜੀ, ਕਿ ਪਿਛਲੇ ਦਿਨਾਂ ਚ ਖਬਰਾਂ ਇਹੋ ਜਿਹੀਆਂ ਆਈਆਂ ਕਿ ਬੱਚੇ ਗਾਇਬ ਹੋ ਰਹੇ ਆ,
1: ਬੜੇ ਬੜੇ।
0: ਬੜਾ ਧਿਆਨ ਰੱਖਣ ਦੀ, ਬੜਾ ਧਿਆਨ ਨਾਲ ਬੱਚਿਆਂ ਦੇ ਉੱਪਰ ਨਿਗਾਹ ਰੱਖਣ ਦੀ ਲੋੜ ਹੈਗੀ ਹੈ। ਤਾਂ ਕਿ ਦੇਖੋ ਤੁਸੀਂ ਆਪਾਂ ਭਵਿੱਖ ਦੀ ਗੱਲ ਕੀਤੀ, ਇਹ ਤਾਂ ਹੀ ਵਧੀਆ ਹੋਊਗਾ ਨਾ ਜੇ ਥੋੜੀ ਨਿਗਾਹ ਵੀ ਰੱਖਾਂਗੇ ਉਹਨਾਂ ਦੇ ਉੱਪਰ।
1: ਉਹੀ ਹੈ ਨਾ ਸੰਧੂ ਸਾਹਿਬ, ਜਿੱਦਾਂ ਕਹਿੰਦੇ ਕਿ ਸਮਾਜ ਦੀ ਜਵਾਬਦੇਹੀ ਨੂੰ ਸਥਾਪਿਤ ਕਰਦੇ, ਤੇ ਸਮਾਜ ਕੌਣ ਹੈ? ਅਸੀਂ ਤੁਸੀਂ
0: ਲੋਕ ਆ ਜੀ, ਆਪਣੇ ਇੱਥਾ ਕਰਤਾ ਆਪਾਂ ਮੰਗਣ ਲਾ ਦਿੰਦੇ ਆ, ਇਹੋ ਜਿਹੇ ਕੰਮ ਕਰਾਉਣੇ ਆ ਤੇ ਕੁੱਟਮਾਰ ਕਰਦੇ
1: ਕਰਦੇ ਆ ਜੀ। ਇਸ ਕਰਕੇ ਦੇਖੋ ਜਵਾਬਦੇਹੀ ਜਿਹੜੀ ਸਾਡੀ ਹੈ, ਜਵਾਬਦੇਹੀ ਇਹੀ ਹੈ ਕਿ ਅਸੀਂ ਚੁਕੰਨੇ ਰਹੀਏ, ਅਸੀਂ ਸੁਚੇਤ ਰਹੀਏ, ਕਿਉਂਕਿ ਦੋ ਤਰ੍ਹਾਂ ਦੇ ਅਨਾਸਰ ਤਾਂ ਦੇਖੋ ਸਮਾਜ ਚ ਹਰ ਤਰ੍ਹਾਂ ਦੇ ਹੈ, ਚੰਗੇ ਵੀ ਹੈ ਮਾੜੇ ਵੀ ਹੈ। ਤੋ ਇਸ ਕਰਕੇ ਜੇ ਚੰਗੇ ਅਨਾਸਰ ਹੈ ਤੇ ਮਾੜਿਆਂ ਤੋਂ ਆਪਾਂ ਬਚ ਸਕਦੇ ਹਾਂ, ਤੇ ਆਪਣੀ ਜਵਾਬਦੇਹੀ ਨੂੰ ਜਦੋਂ ਆਪਾਂ ਸਥਾਪਿਤ ਕਰ ਲੈਂਦੇ ਹਾਂ ਤੇ ਇਹ ਜਿਹੜੀਆਂ ਚੀਜ਼ਾਂ ਹੈ, ਤਰੁੱਟੀਆਂ ਹੈ ਸਮਾਜ ਦੇ ਵਿੱਚ, ਊਣਤਾਈਆਂ ਹੈ, ਇਹਨਾਂ ਨੂੰ ਆਪਾਂ ਦੂਰ ਕਰ ਦਿੰਦੇ ਹਾਂ। ਤੇ ਅੱਜ ਨਾ ਆਪਣੇ ਕੋਲ ਇੱਕ ਬੜੀ ਅਹਿਮ ਜਾਣਕਾਰੀ ਹੈ ਲੀਚੀ ਦੀ ਕਾਸ਼ਤਕਾਰੀ ਦੇ ਬਾਬਤ
0: ਜੀ,
1: ਡਾਕਟਰ ਸੁਰਜੀਤ ਕੌਰ ਹੋਰੀ ਜਾਣਕਾਰੀਆਂ ਸਾਂਝੀਆਂ ਕਰਕੇ ਗਏ ਹੈ ਲੀਚੀ ਦੀ ਕਾਸ਼ਤਕਾਰੀ ਦੇ ਬਾਬਤ, ਆਪਾਂ ਸਾਂਝੀ ਕਰਦੇ ਹਾਂ
0: ਜੀ।
2: ਪਿਆਰੇ ਕਿਸਾਨ ਵੀਰੋ, ਮੈਂ ਡਾਕਟਰ ਸੁਖਜੀਤ ਕੌਰ ਜੋ ਕਿ ਸੀਨੀਅਰ ਫਲ ਵਿਗਿਆਨੀ ਦੇ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਆਪਣੀਆਂ ਸੇਵਾਵਾਂ ਦੇ ਰਹੀ ਹਾਂ। ਅੱਜ ਮੈਂ ਤੁਹਾਡੇ ਨਾਲ ਪੰਜਾਬ ਦੇ ਵਿਚ ਲੀਚੀ ਦੀ ਕਾਸ਼ਤ ਬਾਰੇ ਕੁਝ ਨੁਕਤੇ ਸਾਂਝੇ ਕਰਾਂਗੀ। ਜਿਵੇਂ ਕਿ ਸਾਨੂੰ ਪਤਾ ਹੈ ਕਿ ਅਜੋਕੇ ਸਮੇਂ ਵਿਚ ਪੰਜਾਬ ਦੀ ਬਾਗਵਾਨੀ ਨੂੰ ਇਕ ਲਾਹੇਵੰਦ ਧੰਦਾ ਬਣਾਉਣ ਵਿਚ ਫਲਾਂ ਦੀ ਕਾਸ਼ਤ ਦੀ ਬਹੁਤ ਮਹੱਤਤਾ ਹੈ। ਟੋਟਵਾਈਆਂ ਦੀਆਂ ਸਹੂਲਤਾਂ, ਮੰਡੀਕਰਨ ਅਤੇ ਲੋਕਾਂ ਵਿਚ ਜਾਗਰੂਕਤਾ ਵਧਣ ਕਰਕੇ ਫਲਾਂ ਦੀ ਮੰਗ ਵਿਚ ਵਾਧਾ ਹੋਇਆ ਹੈ, ਜਿਸ ਕਰਕੇ ਪੰਜਾਬ ਵਿਚ ਇਨ੍ਹਾਂ ਹੇਠ ਹੋਰ ਰਕਬਾ ਵਧਾਇਆ ਜਾ ਸਕਦਾ ਹੈ। ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਬਾਗਵਾਨੀ ਦੇ ਧੰਦੇ ਦਾ ਇਕ ਅਹਿਮ ਯੋਗਦਾਨ ਹੈ। ਬਾਗਵਾਨੀ ਦਾ ਧੰਦਾ ਭੋਜਨ ਸੁਰੱਖਿਆ, ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਦਾ ਹੈ। ਪੰਜਾਬ ਵਿਚ ਕਣਕ ਝੋਨੇ ਦੇ ਫਸਲੀ ਚੱਕਰ ਰਾਹੀਂ ਲਗਾਤਾਰ ਪਾਣੀ ਘਟਦਾ ਜਾ ਰਿਹਾ ਹੈ, ਜਿਸ ਨੂੰ ਕਿ ਬਾਗਵਾਨੀ ਦਾ ਧੰਦਾ ਅਪਣਾਉਣ ਨਾਲ ਹੀ ਕਾਬੂ ਹੰਡਲ ਕੀਤਾ ਜਾ ਸਕਦਾ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਹਰ ਮੌਸਮ ਕਈ ਤਰ੍ਹਾਂ ਦੇ ਫਲ ਲੈ ਕੇ ਆਉਂਦਾ ਹੈ। ਅਜਿਹੀ ਹੀ ਇਕ ਮੌਸਮੀ ਫਲ ਹੈ ਲੀਚੀ, ਜੋ ਕਿ ਗਰਮੀਆਂ ਦੇ ਮੌਸਮ ਵਿਚ ਮਿਲਦਾ ਹੈ। ਇਹ ਲਗਭਗ ਹਰ ਉਮਰ ਦੇ ਲੋਕਾਂ ਦੁਆਰਾ ਸਭ ਤੋਂ ਪਿਆਰੇ ਫਲਾਂ ਵਿਚੋਂ ਇਕ ਹੈ। ਲੀਚੀ ਦੀ ਬਾਗਵਾਨੀ ਕਰਕੇ ਕਿਸਾਨ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਨਿਕਲ ਕੇ ਵੱਧ ਮੁਨਾਫਾ ਕਮਾ ਸਕਦੇ ਹਨ। ਲੀਚੀ ਖਾਣੇ ਵਿਚ ਜਿੰਨੀ ਸੁਆਦੀ ਅਤੇ ਰਸਦਾਰ ਹੁੰਦੀ ਹੈ, ਸਿਹਤ ਲਈ ਉਨੀ ਹੀ ਫਾਇਦੇਮੰਦ ਮੰਨੀ ਜਾਂਦੀ ਹੈ। ਇਹੀ ਕਾਰਨ ਹੈ ਕਿ ਇਸ ਨੂੰ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਲੀਚੀ ਦਾ ਫਲ ਖਾਣ ਨਾਲ ਸਾਡੇ ਸਰੀਰ ਨੂੰ ਠੰਡਕ ਮਿਲਦੀ ਹੈ। ਲੀਚੀ ਦੇ ਰਸ ਨਾਲ ਭਰਪੂਰ ਹੁੰਦਾ ਹੈ, ਜੋ ਕਿ ਗਰਮੀਆਂ ਵਿਚ ਸਾਨੂੰ ਸਿਹਤਮੰਦ ਰੱਖਦਾ ਹੈ। ਲੀਚੀ ਨੂੰ ਪਾਣੀ ਦਾ ਚੰਗਾ ਸਰੋਤ ਵੀ ਮੰਨਿਆ ਜਾਂਦਾ ਹੈ। ਲੀਚੀ ਦੇ ਵਿਚ ਵਿਟਾਮਿਨ ਸੀ, ਵਿਟਾਮਿਨ B6, ਰਾਈਬੋਫਲੇਵਿਨ, ਫੋਰੇਟ, ਲੋਹਾ, ਕਾਪਰ, ਨਿਆਸਿਨ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਅਤੇ ਮੈਗਨੀਜ਼ ਵਰਗੇ ਖਣਿਜ ਪਦਾਰਥ ਪਾਏ ਜਾਂਦੇ ਹਨ, ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਗੁਣਕਾਰੀ ਹੁੰਦੇ ਹਨ। ਲੀਚੀ ਦਾ ਸੇਵਨ ਕਰਨ ਨਾਲ ਲੀਚੀ ਵਿਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਸਾਡੀ ਇਮਿਊਨਿਟੀ ਨੂੰ ਵਧਾਉਣ ਵਿਚ ਸਹਾਈ ਹੁੰਦੇ ਹਨ। ਹੁਣ ਅਸੀਂ ਗੱਲ ਕਰਾਂਗੇ ਕਿ ਲੀਚੀ ਦੀ ਮਹੱਤਤਾ ਦੇ ਸਿਹਤ ਲਾਭ। ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਲੀਚੀ ਦੇ ਵਿਚ ਬਹੁਤ ਤਰ੍ਹਾਂ ਦੇ ਖਣਿਜ ਪਦਾਰਥ ਪਾਏ ਜਾਂਦੇ ਹਨ, ਜੋ ਕਿ ਸਾਡੀ ਸਿਹਤ ਲਈ ਬਹੁਤ ਗੁਣਕਾਰੀ ਹੁੰਦੇ ਹਨ। ਜਿਵੇਂ ਕਿ ਇੱਕ ਵਿਟਾਮਿਨ ਸੀ ਦਾ ਭਰਪੂਰ ਖਜ਼ਾਨਾ ਹੈ, ਜੋ ਕਿ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ, ਜਿਹਨੂੰ ਅਸੀਂ ਇਮਿਊਨਿਟੀ ਵੀ ਕਹਿੰਦੇ ਹਾਂ, ਨੂੰ ਮਜ਼ਬੂਤ ਕਰਦਾ ਹੈ ਅਤੇ ਇਹ ਸਾਡੇ ਦਿਲ ਲਈ ਵੀ ਬਹੁਤ ਫਾਇਦੇਮੰਦ ਹਨ। ਲੀਚੀ ਵਿਚ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ, ਜੋ ਕਿ ਸਾਡੇ ਸਰੀਰ ਦੀ ਚਮੜੀ ਨੂੰ ਜਵਾਨ, ਤੰਦਰੁਸਤ ਅਤੇ ਖੂਬਸੂਰਤ ਬਣਾਉਂਦੇ ਹਨ। ਲੀਚੀ ਸਾਡੀ ਪਾਚਨ ਕਿਰਿਆ ਅਤੇ ਕਬਜ਼ ਨੂੰ ਵੀ ਸਹੀ ਰੱਖਦਾ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਜੀ ਲੀਚੀ ਤੋਂ ਬਣਨ ਵਾਲੇ ਉਤਪਾਦ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੀਚੀ ਦਾ ਜੀਵਨ ਕਾਲ ਬਹੁਤ ਘੱਟ ਹੁੰਦਾ ਹੈ, ਇਸ ਦੀ ਵਰਤੋਂ ਲੰਮੇ ਸਮੇਂ ਤੱਕ ਕਰਨ ਨਾਲ ਵਪਾਰਕ ਮੁਨਾਫਾ ਕਰਨ ਲਈ ਕਈ ਤਰ੍ਹਾਂ ਦੇ ਉਤਪਾਦ ਬਣਾਏ ਜਾਂਦੇ ਹਨ। ਜਿਵੇਂ ਕਿ ਲੀਚੀ ਦਾ ਜੂਸ ਅਤੇ ਪਲਪ ਨੂੰ ਬੋਤਲਾਂ ਵਿਚ ਕੱਢ ਕੇ ਲੰਬੇ ਸਮੇਂ ਤੱਕ ਸਟੋਰ ਕੀਤਾ ਜਾਂਦਾ ਹੈ ਤੇ ਇਸ ਨੂੰ ਕਈ ਦਿਨਾਂ ਤੱਕ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਲੀਚੀ ਦਾ ਜੈਮ, ਜੈਲੀ, ਇਹਦੇ ਗੁੱਦੇ ਤੋਂ ਅਸੀਂ ਬਣਾਉਂਦੇ

ਹਾਂ ਜੋ ਕਿ ਬੱਚਿਆਂ ਅਤੇ ਵੱਡਿਆਂ ਦੇ ਵਿੱਚ ਬਹੁਤ ਪਸੰਦ ਕੀਤੀ ਜਾਂਦੀ ਹੈ। ਜਿਵੇਂ ਕਿ ਆਪਾਂ ਲੀਚੀ ਤੋਂ ਹੋਰ ਬਣਾਉਂਦੇ ਹਾਂ ਸਕੁਐਸ਼ ਸ਼ਰਬਤ, ਜੋ ਕਿ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਵਰਤੇ ਜਾਂਦੇ ਹਨ। ਲੀਚੀ ਤੋਂ ਜਿਵੇਂ ਆਈਸਕ੍ਰੀਮ ਬਣਦੀ ਹੈ, ਮੌਕਟੇਲ ਬਣਦੇ ਹੈ, ਸੁੱਕੀ ਲੀਚੀ ਦਾ ਜਿਹੜਾ ਆਪਾਂ ਉਹ ਵੀ ਵਰਤਦੇ ਹਾਂ, ਕਈ ਵਾਰੀ ਇਹਨੂੰ ਸੁਕਾ ਕੇ ਰੱਖਿਆ ਜਾਂਦਾ ਹੈ, ਜਿਸ ਦਾ ਸਵਾਦ ਜਿਹੜਾ ਉਹ ਸ਼ੁਹਾਰੇ ਵਰਗਾ ਹੁੰਦਾ ਹੈ। ਹੁਣ ਇਹ ਤੇ ਹੋ ਗਿਆ ਵੀ ਲੀਚੀ ਦੀ ਆਪਣੀ ਸਿਹਤ ਲਈ ਕਿਵੇਂ ਇਹ ਲਾਭਦਾਇਕ ਹੈ ਤੇ ਇਸ ਤੋਂ ਕਿਹੜੇ ਕਿਹੜੇ ਉਤਪਾਦ ਜਿਹੜੇ ਆ ਉਹ ਬਣਦੇ ਹਨ। ਹੁਣ ਅਸੀਂ ਗੱਲ ਕਰਾਂਗੇ ਜੀ ਇਹ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਲਗਾਈ ਜਾਂਦੀ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਲੀਚੀ ਜਿਹੜੀ ਹੈ ਨੀਮ ਪਹਾੜੀ ਇਲਾਕੇ ਦੀ ਮੁੱਖ ਫਸਲ ਹੈ। ਇਹ ਨੀਮ ਪਹਾੜੀ ਇਲਾਕੇ ਜਿਵੇਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਅਤੇ ਪਟਿਆਲਾ ਦੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਹੀ ਵਧੀਆ ਇਹਦਾ ਕਾਸ਼ਤ ਕੀਤੀ ਜਾ ਸਕਦੀ ਹੈ। ਲੀਚੀ ਦੇ ਬਾਹਰਲੇ ਦੇਸ਼ਾਂ ਵਿੱਚ ਦਰਾਮਦ ਦੀਆਂ ਸੰਭਾਵਨਾ ਕਾਰਨ ਪੰਜਾਬ ਵਿੱਚ ਇਸ ਦੀ ਕਾਸ਼ਤ ਦਾ ਸੁਨਹਿਰਾ ਭਵਿੱਖ ਹੈ। ਲੀਚੀ ਹੁਣ ਆਪਾਂ ਗੱਲ ਕਰਾਂਗੇ ਜੀ ਲੀਚੀ ਜਿਹੜੀ ਹੈ ਇਹਨੂੰ ਕਿਸ ਤਰ੍ਹਾਂ ਦੀ ਮਿੱਟੀ ਜਿਹੜੀ ਆ ਉਹ ਚਾਹੀਦੀ ਹੈ, ਕਿਉਂਕਿ ਇਹਦੇ ਬੂਟੇ ਦੇ ਵਾਧੇ ਫੁੱਲੇ ਲਈ ਜਿਹੜੀ ਮਿੱਟੀ ਆ ਉਹ ਬਹੁਤ ਹੀ ਗੁਣਕਾਰੀ ਹੋਣੀ ਚਾਹੀਦੀ ਹੈ। ਲੀਚੀ ਦੀ ਕਾਸ਼ਤ ਵਿੱਚ ਚੰਗੀ ਨਿਕਾਸ ਵਾਲੀ ਨਹਿਰਾਂ ਤੇ ਪੱਥਰਾਂ ਤੋਂ ਰਹਿਤ ਜ਼ਮੀਨ ਬਹੁਤ ਹੀ ਢੁਕਵੀਂ ਹੈ। ਜਿਵੇਂ ਜ਼ਿਆਦਾ ਪੀ ਐਚ ਜਿਵੇਂ 7.5 ਤੋਂ ਲੈ ਕੇ 8 ਤੱਕ ਤਮੂਨੀਆਂ ਜ਼ਮੀਨਾਂ ਵਿੱਚ ਲੀਚੀ ਦਾ ਵਾਧਾ ਜਿਹੜਾ ਉਹ ਨਹੀਂ ਹੁੰਦਾ ਤੇ ਇਹੋ ਜਿਹੀਆਂ ਜ਼ਮੀਨਾਂ ਦੇ ਵਿੱਚ ਬਾਗ ਨੂੰ ਜਿਹੜਾ ਸਥਾਪਿਤ ਕਰਨਾ ਜਿਹੜਾ ਉਹ ਬਹੁਤ ਔਖਾ ਹੋ ਜਾਂਦਾ ਹੈ। ਹੁਣ ਅਸੀਂ ਇਸ ਤੋਂ ਬਾਅਦ ਗੱਲ ਕਰਾਂਗੇ ਕਿ ਇਹ ਲੀਚੀ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਜਿਹੜੀਆਂ ਪੰਜਾਬ ਦੇ ਵਿੱਚ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਪਿਆਰੇ ਕਿਸਾਨ ਵੀਰੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਲੀਚੀ ਦੀਆਂ 3 ਮੁੱਖ ਕਿਸਮਾਂ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਨ੍ਹਾਂ ਦੇ ਵਿੱਚ ਪਹਿਲੀ ਕਿਸਮ ਹੈ ਜੀ ਦੇਹਰਾਦੂਨ। ਇਹ ਜਿਹੜੀ ਦੇਹਰਾਦੂਨ ਕਿਸਮ ਹੈ ਇਹ ਹਰ ਸਾਲ ਭਰਪੂਰ ਫਲ ਦੇਣ ਵਾਲੀ ਅਗੇਤੀ ਕਿਸਮ ਹੈ ਅਤੇ ਇਸ ਦੇ ਫਲ ਦੂਨ ਦੇ ਦੂਜੇ ਹਫ਼ਤੇ ਪੱਕਦੇ ਹਨ। ਇਸ ਦੇ ਫਲ ਦਿਲ ਖਿੱਚਵੇਂ ਰੰਗ ਦੇ ਹੁੰਦੇ ਹਨ ਪਰ ਕਈ ਵਾਰ ਜਦੋਂ ਜ਼ਿਆਦਾ ਤਾਪਮਾਨ ਜਦੋਂ 40 ਡਿਗਰੀ ਤੋਂ ਉਪਰ ਤਾਪਮਾਨ ਪਹੁੰਚ ਜਾਏ ਤੇ ਇਹਦੇ ਜਿਹੜੇ ਫਲ ਹੈ ਉਹ ਫਟਣ ਲੱਗ ਪੈਂਦੇ ਹਨ। ਇਹਦੇ ਫਲ ਦਾ ਗੁੱਦਾ ਮਿੱਠਾ, ਚੰਗਾ ਰਸਦਾਰ ਤੇ ਦਰਮਿਆਨਾ ਮੁਲਾਇਮ ਹੁੰਦਾ ਹੈ ਤੇ ਇਸ ਦੇ ਰਸ ਦੇ ਵਿੱਚ 17% ਜਿਹੜੀ ਮਿਠਾਸ ਹੁੰਦੀ ਹੈ ਤੇ 0.48% ਖਟਾਸ ਹੁੰਦੀ ਹੈ ਅਤੇ ਇਸਦੇ ਗੁੱਦੇ ਅਤੇ ਬੀਜਾਂ ਦਾ ਅਨੁਪਾਤ 3.75:1 ਹੁੰਦਾ ਹੈ। ਅੱਗੇ ਕਿਸਮ ਆਉਂਦੀ ਹੈ ਜੀ ਕਲਕੱਤੀਆ। ਇਸ ਕਿਸਮ ਦੇ ਬੂਟੇ ਨੂੰ ਚੰਗੀ ਗੁਣਵੱਤਾ ਵਾਲੇ ਬਹੁਤ ਫਲ ਲੱਗਦੇ ਹਨ ਅਤੇ ਇਨ੍ਹਾਂ ਦੇ ਫਲਾਂ ਦਾ ਆਕਾਰ ਵੱਡੇ ਅਤੇ ਦਿਲ ਖਿੱਚਵੇਂ ਹੁੰਦੇ ਹਨ ਜੋ ਕਿ ਜੂਨ ਦੇ 3 ਹਫ਼ਤੇ ਪੱਕ ਜਾਂਦੇ ਹਨ। ਇਸ ਕਲਕੱਤੀਆ ਇਹ ਵਰਾਇਟੀ ਦੇ ਕਿਸਮ ਦੇ ਜਿਹੜੇ ਫਲ ਹੈ ਉਹ ਘੱਟ ਫਟਦੇ ਹਨ ਤੇ ਇਸਦਾ ਗੁੱਦਾ ਮਿੱਠਾ, ਮੁਲਾਇਮ, ਚੰਗੀ ਸੁਗੰਧੀ ਵਾਲਾ, ਦਰਮਿਆਨਾ ਰਸ ਵਾਲਾ ਹੁੰਦਾ ਹੈ ਅਤੇ ਇਸ ਦੇ ਰਸ ਵਿੱਚ 18% ਮਿਠਾਸ ਅਤੇ 0.49% ਜਿਹੜਾ ਆ ਉਹ ਤੇਜ਼ਾਬੀ ਮਾਤਰਾ ਹੁੰਦਾ ਹੈ। ਅੱਗੇ ਅਸੀਂ ਗੱਲ ਕਰਾਂਗੇ ਜੀ ਸੀਡਲੈਸ ਲੇਟ, ਜੋ ਕਿ ਲੀਚੀ ਦੀ ਇੱਕ ਬਹੁਤ ਲੇਟ ਪੱਕਣ ਵਾਲੀ ਕਿਸਮ ਹੈ। ਇਸ ਕਿਸਮ ਦੇ ਫਲ ਦੇ ਵਿੱਚ ਬੀਜ ਬਹੁਤ ਹੀ ਛੋਟੇ ਆਕਾਰ ਦਾ ਹੁੰਦਾ ਹੈ ਅਤੇ ਫਲ ਦਾ ਗੁੱਦਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਇਹਦੇ ਫਲ ਜੂਨ ਦੇ 3 ਹਫ਼ਤੇ ਪੱਕਦੇ ਹਨ ਤੇ ਜਿਹੜੇ ਇਹਦੇ ਫਲ ਹੈ ਕਲਕੱਤੀ ਕਿਸਮ ਦੇ ਫਲ ਨਾਲੋਂ ਵਧੇਰੇ ਜਿਹੜੇ ਉਹ ਫਟ ਜਾਂਦੇ ਹਨ ਕਈ ਵਾਰ ਜਦੋਂ ਵੀ ਤਾਪਮਾਨ ਜਿਹੜਾ ਉਹ ਵੱਧ ਜਾਂਦਾ ਹੈ। ਇਸ ਕਿਸਮ ਨੂੰ ਇੱਕ ਸਾਰ ਫਲ ਨਹੀਂ ਲੱਗਦਾ, ਇਸ ਦੇ ਫਲ ਲਾਲ ਰੰਗ ਦੇ ਹੁੰਦੇ ਹਨ, ਗੁੱਦਾ ਮੁਲਾਇਮ, ਮਿੱਠਾ, ਰਸ ਭਰਪੂਰ ਅਤੇ ਚੰਗੀ ਸੁਗੰਧੀ ਵਾਲਾ ਹੁੰਦਾ ਹੈ। ਇਸ ਦੇ ਰਸ ਵਿੱਚ 18.7% ਮਿਠਾਸ ਅਤੇ 0.3% ਤੇਜ਼ਾਬੀ ਮਾਤਰ ਹੁੰਦਾ ਹੈ ਤੇ ਇਹਦਾ ਫਲ ਜਿਹੜਾ ਆ ਉਹ ਲੇਟ ਲੱਗਦਾ ਹੈ ਤੇ ਲੇਟ ਹੀ ਪੱਕਦਾ ਹੈ। ਅੱਗੇ ਅਸੀਂ ਜੀ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਬੜੇ ਬੂਟੇ ਆ ਉਹ ਆਪਾਂ ਕਦੋਂ ਕਦੋਂ ਇਹਨਾਂ ਨੂੰ ਆਪਾਂ ਇਹਨਾਂ ਦੀ ਕਿਸਮਾਂ ਦੇ ਬੂਟੇ ਕਦੋਂ ਜਿਹੜਾ ਲਗਾਉਣਾ ਹੈ ਤੇ ਇਹਦਾ ਲਗਾਉਣ ਦਾ ਸਮਾਂ ਕੀ ਹੈ ਤੇ ਆਪਾਂ ਇਹਦਾ ਲਗਾਉਣ ਦਾ ਢੰਗ ਕਿਦਾਂ ਹੈ। ਬੂਟੇ ਜਿਵੇਂ ਲਗਾਉਣ ਦਾ ਸਮਾਂ ਜਿਵੇਂ 2 ਸਾਲ ਦੇ ਬੂਟੇ ਲੈ ਕੇ ਅਸੀਂ ਬੂਟਿਆਂ ਨੂੰ ਅਖੀਰ ਬਰਸਾਤ ਦੇ ਦਿਨਾਂ ਦੌਰਾਨ ਸਤੰਬਰ ਅਕਤੂਬਰ ਦੇ ਵਿੱਚ ਲਗਾ ਦਿਓ ਕਿਉਂਕਿ ਇਹਨਾਂ ਦਿਨਾਂ ਵਿੱਚ ਆਲੂਬਾਜੂ ਵਿੱਚ ਕਾਫੀ ਨਮੀ ਰਹਿੰਦੀ ਹੈ ਅਤੇ ਮੌਸਮ ਕੁਝ ਠੰਡਾ ਹੋ ਜਾਂਦਾ ਹੈ ਜਿਸ ਨਾਲ ਬੂਟੇ ਚੰਗੀ ਤਰ੍ਹਾਂ ਨਾਲ ਆਪਣੇ ਆਪ ਨੂੰ ਸਥਾਪਿਤ ਕਰ ਲੈਂਦੇ ਹਨ ਅਤੇ ਇਹਨਾਂ ਦੇ ਮਰਨ ਦੀ ਦਰ ਵੀ ਘੱਟ ਜਾਂਦੀ ਹੈ। ਲੀਚੀ ਦੇ ਬੂਟੇ ਵਰਗਾਕਾਰ ਢੰਗ ਨਾਲ 7.5 ਮੀਟਰ x 7.5 ਮੀਟਰ ਨਾਲ ਲਗਾ ਦਿਓ। ਇਸ ਤਰ੍ਹਾਂ ਇਸ ਢੰਗ ਨਾਲ 1 ਕਿੱਲੇ ਵਿੱਚ 72 ਬੂਟੇ ਜਿਹੜੇ ਆ ਉਹ ਲੱਗ ਜਾਣਗੇ।
ਇਹ ਹੋ ਗਿਆ ਜੀ ਬੂਟੇ ਲਾਉਣ ਦਾ ਸਮਾਂ।

ਤੇ ਇਨ੍ਹਾਂ ਦਾ ਬੂਟੇ ਲਗਾਉਣ ਦਾ ਢੰਗ। ਅੱਗੇ ਅਸੀਂ ਗੱਲ ਕਰਾਂਗੇ ਜੀ ਬੂਟੇ ਜਿਹੜੇ ਆ ਉਹ ਲਗਾਉਣ ਤੋਂ ਪਹਿਲਾਂ ਉਹਨਾਂ ਦੀ ਕੀ ਤਿਆਰੀ ਕਰਨੀ ਚਾਹੀਦੀ ਹੈ, ਇਹ ਬੂਟੇ ਲਗਾਉਣ ਤੋਂ ਪਹਿਲਾਂ ਜਿਹੜੇ ਟੋਏ ਜਿਹੜੇ ਆ ਉਹ ਕਿਵੇਂ ਪੁੱਟਣੇ ਤੇ ਕਿਵੇਂ ਭਰਨੇ ਆ। ਬੂਟੇ ਲਗਾਉਣ ਤੋਂ ਪਹਿਲਾਂ ਬਾਗ ਦੀ ਵਿਉਂਤਬੰਦੀ ਕਰ ਲਓ, ਜਿਵੇਂ ਕਿ ਬਾਗ ਲਈ ਸੜਕ, ਪਾਣੀ ਵਾਸਤੇ ਖਾਲੀਆਂ, ਬਾਗ ਵਾਸਤੇ ਰਸਤੇ ਆਦਿ ਜਿਹੜੇ ਆ ਉਹ ਚੰਗੀ ਤਰ੍ਹਾਂ ਨਾਲ ਤਿਆਰ ਕਰ ਲਓ। ਹਰ ਬੂਟੇ ਲਈ 1 ਮੀਟਰ ਡੂੰਘੇ ਅਤੇ 1 ਮੀਟਰ ਘੇਰੇ ਵਾਲੇ ਟੋਏ ਪੁੱਟ ਲਓ। ਇਨ੍ਹਾਂ ਟੋਇਆਂ ਵਿਚ ਉਪਰਲੀ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿਚ ਪਾਓ ਤੇ ਜ਼ਮੀਨ ਤੋਂ ਉੱਚੇ ਭਰ ਦਿਓ। ਇਨ੍ਹਾਂ ਵਿਚ ਬੂਟਿਆਂ ਲਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਪਾਣੀ ਦੇ ਦਿਓ। ਪਾਣੀ ਦੇਣ ਤੋਂ ਬਾਅਦ ਜੇ ਟੋਏ ਵਿਚਲੀ ਮਿੱਟੀ ਬੈਠ ਗਈ ਹੋਵੇ ਤਾਂ ਉਪਰਲੀ ਸਤ੍ਹਾ ਤੇ ਮਿੱਟੀ ਪਾ ਕੇ ਜ਼ਮੀਨ ਦੇ ਬਰਾਬਰ ਦੀ ਪੱਧਰ ਕਰ ਲਓ ਅਤੇ ਹਰੇਕ ਟੋਏ ਵਿਚ ਸਿਉਂਕ ਦੇ ਹਮਲੇ ਤੋਂ ਬਚਣ ਲਈ 15 ਮਿਲੀਲੀਟਰ ਕਲੋਰ ਪਾਰੀਫਾਸ 20 EC 2 ਕਿਲੋ ਮਿੱਟੀ ਦੇ ਹਿਸਾਬ ਨਾਲ ਰਲਾ ਕੇ ਪਾ ਦਿਓ। ਤੇ ਇਹ ਹੋ ਗਿਆ ਜੀ ਆਪਾਂ ਕਿਵੇਂ ਟੋਏ ਨੂੰ ਪੁੱਟਣਾ, ਕਿੱਦਾਂ ਦਾ ਆਕਾਰ ਹੈ ਤੇ ਕਿਵੇਂ ਭਰਨਾ। ਅੱਗੇ ਅਸੀਂ ਗੱਲ ਕਰਾਂਗੇ ਕਿ ਜਿਵੇਂ ਅਸੀਂ ਨਰਸਰੀ ਦੇ ਮੈਂ ਪਹਿਲਾਂ ਗੱਲ ਕਰ ਚੁੱਕੀ ਹਾਂ ਵੀ ਜਿਹੜੇ 2 ਸਾਲ ਦੇ ਬੂਟੇ ਆ ਉਹ ਸਤੰਬਰ ਅਕਤੂਬਰ ਦੇ ਵਿਚ ਲੈ ਕੇ ਤੇ ਜਿਹੜੇ ਲੀਚੀ ਦੇ ਬਾਗ ਲਾਉਣ ਵਾਸਤੇ ਅਸੀਂ ਉਦੋਂ ਖਰੀਦਦੇ ਹਾਂ। ਹੁਣ ਇਹ ਹੈ ਕਿ ਅਸੀਂ ਇਹ ਨਰਸਰੀ ਦੇ ਬੂਟੇ ਕਿੱਥੋਂ ਖਰੀਦਣੇ ਆ, ਇਹਨਾਂ ਦੇ ਇਹਨੇ ਕਿੱਦਾਂ ਦੇ ਹੋਣੇ ਚਾਹੀਦੇ ਆ। ਨਰਸਰੀ ਦੇ ਬੂਟੇ ਜਿਹੜੇ ਚੰਗੀ ਨਸਲ ਦੇ ਸਿਹਤਮੰਦ, ਜਿਹੜੇ ਕਿ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਰਹਿਤ ਹੋਣ ਅਤੇ ਇਹ ਜਿਹੜੇ ਬੂਟੇ ਆ ਉਹ ਕਿਸੇ ਭਰੋਸੇਦਾਰ ਨਰਸਰੀ ਤੋਂ ਹੀ ਲੈਣੇ ਚਾਹੀਦੇ ਹਨ। ਤੇ ਇਹੋ ਹੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਜਿਹੜੇ ਇਹ ਲੀਚੀ ਦੇ ਬਾਗ ਲਗਾਉਣ ਵਾਸਤੇ ਜਿਹੜੇ ਬੂਟੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਰਸਰੀਆਂ ਤੇ ਬਾਗਵਾਨੀ ਵਿਭਾਗ ਪੰਜਾਬ ਦੀਆਂ ਨਰਸਰੀਆਂ ਤੋਂ ਹੀ ਖਰੀਦੇ ਜਾਣ ਤੇ ਇਹ ਬੂਟੇ ਜਿਹੜੇ ਆ ਚੰਗੇ, ਤੰਦਰੁਸਤ, ਨਰੋਏ, ਸਿਹਤਮੰਦ ਹੋਣੇ ਚਾਹੀਦੇ ਹਨ। ਤੇ ਬੂਟੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਲੀਚੀ ਦਾ ਬੂਟਾ ਆ ਉਹ ਸਦਾ ਬਹਾਰੀ ਫਲਦਾਰ ਬੂਟਾ ਹੈ ਤੇ ਸਦਾ ਬਹਾਰੀ ਫਲਦਾਰ ਬੂਟੇ ਲਗਾਉਣ ਲੱਗੇ ਜਿਹੜੇ ਇਨ੍ਹਾਂ ਦੇ ਬੂਟਿਆਂ ਦੀਆਂ ਜੜਾਂ ਦੇ ਨਾਲ ਜਿਹੜੀ ਹੈ ਮਿੱਟੀ ਦੀ ਗਾਚੀ ਆ ਉਹ ਚੰਗੀ ਹੋਣੀ ਚਾਹੀਦੀ ਹੈ ਤੇ ਜਿਸ ਨਾਲ ਕਿਉਂਕਿ ਜੇ ਅਸੀਂ ਮਿੱਟੀ ਦੀ ਗਾਚੀ ਵੱਲ ਧਿਆਨ ਨਹੀਂ ਰੱਖਾਂਗੇ, ਜੇ ਗਾਚੀ ਟੁੱਟੀ ਹੋਈ ਹੈ ਜਾਂ ਉਹਦੇ ਵਿਚ ਗਾਚੀ ਚੰਗੀ ਤਰ੍ਹਾਂ ਬੂਟੇ ਦੀ ਨਹੀਂ ਨਿਕਲੀ ਤੇ ਉਹ ਜਦੋਂ ਆਪਾਂ ਉਹਨੂੰ ਬੂਟੇ ਨੂੰ ਲਗਾਵਾਂਗੇ ਤੇ ਉਹ ਜਿਹੜੇ ਬੂਟੇ ਦੇ ਜਿਹੜੇ ਮਰਨ ਦੇ ਜਿਹੜੇ ਪ੍ਰਚਾਂਸ ਆ ਉਹ ਜ਼ਿਆਦਾ ਹੋ ਜਾਣਗੇ। ਹੁਣ ਇਹ ਹੈ ਜੀ ਆਪਾਂ ਜਿਹੜੇ ਬੂਟੇ ਲਗਾ ਲਏ, ਹੁਣ ਆਪਾਂ ਕੀ ਕਰਨਾ ਕਿ ਹੁਣ ਇਸ ਤੋਂ ਬਾਅਦ ਜਿਹੜੇ ਛੋਟੇ ਬੂਟੇ ਆ ਕਿਉਂਕਿ ਸਤੰਬਰ ਅਕਤੂਬਰ ਦੇ ਵਿਚ ਅਸੀਂ ਬੂਟੇ ਲਗਾ ਦਿੰਦੇ ਹਾਂ, ਅੱਗੇ ਆ ਜਾਂਦਾ ਜੀ ਠੰਡ ਦਾ ਮੌਸਮ ਤੇ ਠੰਡ ਦੇ ਮੌਸਮ ਦੇ ਵਿਚ ਅਸੀਂ ਇਨ੍ਹਾਂ ਨੂੰ ਸਰਦੀਆਂ ਦੇ ਮਾੜੇ ਪ੍ਰਭਾਵ ਤੋਂ ਕਿਵੇਂ ਬਚਾਉਣਾ, ਫਿਰ ਉਸ ਤੋਂ ਬਾਅਦ ਗਰਮੀ ਆ ਜਾਂਦੀਆਂ, ਗਰਮੀਆਂ ਤੋਂ ਇਨ੍ਹਾਂ ਨੂੰ ਕਿਵੇਂ ਬਚਾਉਣਾ। ਇਸ ਕਰਕੇ ਛੋਟੇ ਲਗਾਏ ਬੂਟਿਆਂ ਨੂੰ 3 ਤੋਂ 4 ਸਾਲ ਤੱਕ ਸਰਦੀਆਂ ਦੇ ਕੋਹਰੇ ਅਤੇ ਗਰਮੀਆਂ ਤੋਂ ਸਾਨੂੰ ਬਚਾ ਕੇ ਰੱਖਣ ਲਈ ਸਰਕੰਡੇ ਜਾਂ ਕਾਹੀ ਨਾਲ ਢੱਕ ਕੇ ਰੱਖੋ ਅਤੇ ਬੂਟੇ ਦੇ ਚੁਗਿੱਦੇ ਆਪਾਂ ਇਹ ਕੋਸ਼ਿਸ਼ ਕਰੀਏ ਅੱਧ ਫਰਵਰੀ ਤੱਕ ਜੰਤਰ ਬੀਜ ਦੋ, ਜਿਸ ਨਾਲ ਕਿਹੜਾ ਜੰਤਰ ਹੈ ਉਹ ਮਾਰਚ, ਅਪ੍ਰੈਲ, ਮਈ, ਜੂਨ ਦੇ ਵਿਚ ਉਹ ਕਾਫੀ ਵੱਡਾ ਹੋ ਜਾਂਦਾ ਹੈ, ਜਿਸ ਨਾਲ ਕਿ ਬੂਟੇ ਨੂੰ ਥੋੜੀ ਛਾਂ ਮਿਲਦੀ ਹੈ ਤੇ ਤੇਜ਼ ਲੂ ਤੋਂ ਛੋਟੇ ਬੂਟਿਆਂ ਨੂੰ ਬਚਾਅ ਹੋ ਜਾਂਦਾ ਹੈ। ਅੱਧ ਅਪ੍ਰੈਲ ਤੱਕ ਇਹ ਬੂਟੇ ਜਿਹੜੇ ਕਾਫੀ ਵੱਡੇ ਹੋ ਜਾਂਦੇ ਆ ਤੇ ਜਿਸ ਨਾਲ ਇਹ ਬੂਟੇ ਗਰਮੀ ਤੋਂ ਬਚੇ ਰਹਿੰਦੇ ਆ। ਜੰਤਰ ਵਿਚ ਖਾਲੀ ਥਾਵਾਂ ਨੂੰ ਪਰਾਲੀ ਜਾਂ ਘਾਹ ਨਾਲ ਵੀ ਭਰਿਆ ਜਾ ਸਕਦਾ। ਜੰਤਰ ਜੀ ਜੜਾਂ ਕੱਟ ਕਰਨ ਦੀ ਕਾਂਡ ਛਾਂਟ ਕਰ ਦੇਣੀ ਚਾਹੀਦੀ ਹੈ ਤਾਂ ਜੋ ਇਹ ਲੀਚੀ ਜਿਹੜੀ ਲਗਾਈ ਹੁੰਦੀ ਹੈ ਉਹਦੇ ਖੁਰਾਕੀ ਤੱਤਾਂ ਨਾਲ ਮੁਕਾਬਲਾ ਨਾ ਕਰ ਸਕਣ। ਅਜਿਹਾ ਜਿਹੜਾ ਸਾਲ ਦੇ ਵਿਚ 3 ਤੋਂ 4 ਵਾਰੀ ਕਰ ਦਿਓ। ਇਹ ਹੋ ਗਿਆ ਜੀ ਛੋਟੇ ਬੂਟਿਆਂ ਨੂੰ ਆਪਾਂ ਕਿੱਦਾਂ ਗਰਮੀ ਅਤੇ ਸਰਦੀ ਤੋਂ ਬਚਾਉਣਾ, ਕਿਉਂਕਿ ਬਾਗ ਲਗਾਉਣ ਤੋਂ ਬਾਅਦ ਜਿਹੜੀ ਛੋਟੇ ਬੂਟਿਆਂ ਦੀ ਜਿਹੜੀ ਦੇਖਭਾਲ ਹੈ ਉਹ ਬਹੁਤ ਹੀ ਜ਼ਰੂਰੀ ਹੈ ਤੇ ਸਾਨੂੰ ਸਮੇਂ ਸਮੇਂ ਸਿਰ ਇਹਦੀ ਦੇਖਭਾਲ ਕਰਨੀ ਚਾਹੀਦੀ ਹੈ। ਅੱਗੇ ਇੱਕ ਜਦੋਂ ਆਪਾਂ ਬਾਗ ਲਗਾਉਂਦੇ ਹਾਂ ਤੇ ਕਈ ਵਾਰ ਇਹ ਹੁੰਦੇ ਆ ਕਿ ਕਈ ਵਾਰ ਕਿਸਾਨ ਵੀਰ ਆਪਣਾ ਬਾਗ ਲਗਾ ਲੈਂਦੇ ਆ ਤੇ ਉਹਦੇ ਵਿਚ ਜਿਹੜੀ ਸਾਈਡ ਤੇ ਆਪਾਂ ਚੁਗਿੱਦੇ ਦੇ ਵਿਚ ਹਵਾ ਰੋਕੂ ਵਾਰਡ ਲਗਾਉਣੀ ਭੁੱਲ ਜਾਂਦੇ ਆ, ਜਿਹੜੀ ਕਿ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਹਵਾ ਰੋਕੂ ਵਾਰਡ ਦੇ ਵਿਚ ਜਿਹੜੇ ਅਸੀਂ ਦਰਖਤਾਂ ਦੀ ਸਿਫਾਰਿਸ਼ ਕਰਦੇ ਹਾਂ ਉਹਦੇ ਵਿਚ ਸਫੇਦਾ, ਦੇਸੀ ਆਮ, ਜਾਮਣ ਅਤੇ ਸ਼ਹਿਤੂਤ, ਕਿਉਂਕਿ ਇਹ ਵਾਰਡ ਇੰਨੀ ਵੱਡੀ ਹੋ ਜਾਂਦੀ ਹੈ ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਤੇਜ਼ ਹਨੇਰੀ ਆਉਂਦੀ ਹੈ ਤੇ ਇਹ ਵਾੜ ਜਿਹੜੀ ਹੈ ਉਹ ਤੇਜ਼ ਹਨੇਰੀ ਨੂੰ ਬਾਗ ਦੇ ਅੰਦਰ ਜਾਣ ਤੋਂ ਰੋਕਦੀ ਹੈ, ਜਿਸ ਨਾਲ ਕਿ ਲੀਚੀ ਦੇ ਜਿਹਦੇ ਬਾਗ ਦੇ ਜਿਹਦੇ ਗਰਮੀਆਂ ਦੇ ਵਿਚ ਆਪਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਈ ਜੂਨ ਦੇ ਵਿਚ ਤੇਜ਼ ਹਨੇਰੀਆਂ ਆਉਂਦੀਆਂ ਤੇ ਇਸ ਟਾਈਮ ਫਲ ਲੀਚੀ ਦੇ ਬੂਟੇ ਤੇ ਫਲ ਲੱਗਿਆ ਹੁੰਦਾ ਤੇ ਜਿਹੜਾ ਇਸ ਨਾਲ
ਤੇ ਹਵਾ ਰੁਕੂਵਾੜਾ ਇਹ ਤੇਜ਼ ਹਨੇਰੀ ਨੂੰ ਅੰਦਰ ਜਾਣ ਤੋਂ ਰੋਕਦੀ ਹੈ, ਜਿਸ ਕਰਕੇ ਫਲ ਦਾ ਜਿਹੜਾ ਕੇਰਾ ਜਿਹੜਾ ਉਹ ਕਾਫੀ ਹੱਦ ਤੱਕ ਰੁਕ ਜਾਂਦਾ ਹੈ ਤੇ ਕਈ ਵਾਰ ਬੂਟੇ ਜਿਹੜੇ ਆ ਉਹ ਬੁੱਟ ਨੂੰ ਜਿਹੜੇ ਆ ਉਹ ਬਚ ਜਾਂਦੇ ਹਨ। ਤੇ ਇਸ ਕਰਕੇ ਹਵਾ ਰੁਕੂਵਾੜ ਜਿਹੜੀ ਲਗਾਉਣੀ ਆ ਉਹ ਬਹੁਤ ਹੀ ਜ਼ਰੂਰੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਬਾਗ ਦੇ ਵਿੱਚ ਜਿਹੜੀ ਲਗਾਤਾ ਬਾਗ ਅਸੀਂ ਹਨਾ ਉਹਦੇ ਵਿੱਚ ਜਿਹੜੀ ਉਹਦੀ ਆਪਾਂ ਸਿੰਚਾਈ ਕਿੱਦਾਂ ਕਰਨੀ ਆ, ਉਹਨੂੰ ਸਮੇਂ ਸਮੇਂ ਸਿਰ ਪਾਣੀ ਲਾਉਣਾ, ਸਮੇਂ ਸਮੇਂ ਸਿਰ ਖਾਦਾਂ ਦੇਣੀਆਂ। ਹਾਂਜੀ, ਤੇ ਖਾਦਾਂ ਦੇ ਵਿੱਚ ਅਸੀਂ ਥੋੜਾ ਜਿਹਾ ਲੀਚੀ ਦੇ ਛੋਟੇ ਬੂਟਿਆਂ ਤੋਂ ਲੈ ਕੇ ਫਲ ਦੇਣ ਦੇ ਬੂਟਿਆਂ ਤੱਕ ਥੋੜਾ ਵਿਸਥਾਰ ਪੂਰਵਕ ਗੱਲਬਾਤ ਕਰਾਂਗੇ। ਜਿਵੇਂ ਕਿ ਹਰ ਇੱਕ ਬੂਟੇ ਦੀ ਛੋਟੇ ਬੂਟੇ ਤੋਂ ਲੈ ਕੇ ਵੱਡੇ ਬੂਟੇ ਤੱਕ ਖਾਦ ਵੱਖ ਵੱਖ ਜਿਹੜੀ ਖਾਦ ਦੀ ਸਿਫਾਰਿਸ਼ ਕੀਤੀ ਗਈ ਹੈ। ਇਹਦੇ ਵਿੱਚ ਜਿਵੇਂ ਬੂਟੇ ਦੀ ਉਮਰ ਮੰਨ ਲਓ 1 ਤੋਂ 3 ਸਾਲ ਦਾ ਬੂਟਾ ਹੈ, ਉਹਦੇ ਵਿੱਚ ਜਿਹੜੀ ਰੂੜੀ ਦੀ ਖਾਦ ਅਸੀਂ 10 ਤੋਂ 20 ਕਿਲੋ ਰੂੜੀ ਪ੍ਰਤੀ ਬੂਟਾ, ਯੂਰੀਆ ਪਾਉਣਾ ਆ 150 ਤੋਂ 500 ਗ੍ਰਾਮ, ਸੁਪਰ ਫਾਸਫੇਟ ਪਾਉਣੀ ਆ 200 ਤੋਂ 600 ਗ੍ਰਾਮ ਪ੍ਰਤੀ ਬੂਟਾ, ਤੇ ਮੋਰੋਟਾ ਪੋਟਾਸ਼ ਜਿਹੜੀ ਪਾਉਣੀ ਆ ਉਹ 60 ਤੋਂ 150 ਗ੍ਰਾਮ ਪ੍ਰਤੀ ਬੂਟਾ। ਇਸ ਤੋਂ ਇਲਾਵਾ 4 ਤੋਂ 6 ਸਾਲ ਦੀ ਬੂਟੇ ਦੀ ਉਮਰ ਦੇ ਹੋ ਜੇ ਤੇ ਜਿਹੜੀ ਰੂੜੀ ਦੀ ਖਾਦ ਪਾਉਣੀ ਆ ਉਹ 25 ਤੋਂ 40 ਕਿਲੋ ਪ੍ਰਤੀ ਬੂਟਾ, ਯੂਰੀਆ ਦੀ ਖਾਦ ਪਾਉਣੀ ਆ 500 ਤੋਂ 1000 ਗ੍ਰਾਮ ਪ੍ਰਤੀ ਬੂਟਾ, ਸੁਪਰ ਫਾਸਫੇਟ ਦੀ ਖਾਦ ਪਾਉਣੀ ਆ 750 ਤੋਂ 1250 ਗ੍ਰਾਮ ਪ੍ਰਤੀ ਬੂਟਾ, ਮੋਰੋਟਾ ਪੋਟਾਸ਼ ਜਿਹੜੀ ਪਾਉਣੀ ਆ ਉਹ 200 ਤੋਂ 300 ਗ੍ਰਾਮ ਪ੍ਰਤੀ ਬੂਟਾ। ਇਸੇ ਤਰ੍ਹਾਂ ਜਿਵੇਂ ਬੂਟੇ ਦੀ ਉਮਰ 7 ਤੋਂ 10 ਸਾਲ ਦਾ ਹੋ ਗਿਆ ਤੇ ਜਿਹੜੀ ਰੂੜੀ ਦੀ ਖਾਦ ਹੈ ਉਹ 40 ਤੋਂ 50 ਕਿਲੋ ਪ੍ਰਤੀ ਬੂਟਾ ਪਾਣੀ ਹੈ, ਤੇ ਯੂਰੀਆ ਪਾਉਣਾ ਆ 1000 ਤੋਂ 1500 ਗ੍ਰਾਮ, ਸੁਪਰ ਫਾਸਫੇਟ ਪਾਉਣੀ ਆ 1500 ਤੋਂ 2000 ਗ੍ਰਾਮ, ਤੇ ਮੋਰੋਟਾ ਪੋਟਾਸ਼ ਪਾਣੀ ਆ 300 ਤੋਂ 500 ਗ੍ਰਾਮ। ਹੁਣ ਅੱਗੇ ਜਿਹੜੇ ਫਲ ਦੇਣ ਵਾਲੇ ਬੂਟੇ ਆ 10 ਸਾਲ ਤੋਂ ਉਪਰ ਹੋ ਗਏ ਜਾਂ ਭਰਮਾ ਫਲ ਦੇ ਰਹੇ ਆ, ਉਹਨਾਂ ਵਾਸਤੇ ਅਸੀਂ ਜਿਹੜੀ ਰੂੜੀ ਦੀ ਖਾਦ ਪਾਉਣੀ ਆ 60 ਕਿਲੋ ਪ੍ਰਤੀ ਬੂਟਾ, ਯੂਰੀਆ ਪਾਣੀ ਆ 1600 ਗ੍ਰਾਮ ਪ੍ਰਤੀ ਬੂਟਾ, ਸੁਪਰ ਫਾਸਫੇਟ ਪਾਉਣੀ ਆ 2250 ਗ੍ਰਾਮ ਪ੍ਰਤੀ ਬੂਟਾ, ਤੇ ਮੋਰੋਟਾ ਪੋਟਾਸ਼ ਪਾਉਣੀ ਆ 600 ਗ੍ਰਾਮ ਪ੍ਰਤੀ ਬੂਟਾ। ਹੁਣ ਇਹ ਤੇ ਹੋ ਗਿਆ ਵੀ ਜਿਹੜੇ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਕਿਹੜੀ ਕਿਹੜੀ ਉਮਰ ਦੇ ਵਿੱਚ ਕਿੱਦਾਂ ਖਾਦ ਜਿਹੜੀ ਆ ਉਹ ਸਿਫਾਰਿਸ਼ ਕਿਤੇ ਜਿਹੜੀ ਮਾਤਰਾ ਦੇ ਅਨੁਸਾਰ ਪਾਉਣੀ। ਹੁਣ ਇਹ ਰੂੜੀ ਦੀ ਖਾਦ ਕਦੋਂ ਆਪਾਂ ਕਦੋਂ ਪਾਉਣੀ, ਜਿਵੇਂ ਰੂੜੀ ਦੀ ਖਾਦ ਸੁਪਰ ਫਾਸਫੇਟ ਪੋਟਾਸ਼ ਜਿਹੜੀ ਆ ਉਹ ਦਸੰਬਰ ਮਹੀਨੇ ਚ ਪਾ ਦਿਓ, ਅੱਧੀ ਯੂਰੀਆ ਖਾਦ ਫਰਵਰੀ ਦੇ ਅੱਧ ਵਿਚ, ਤੇ ਅੱਧੀ ਜਿਹੜੀ ਆ ਉਹ ਅਪ੍ਰੈਲ ਦੇ ਅੱਧ ਵਿਚ ਪਾ ਦਿਓ। ਹੁਣ ਇਹ ਹੈ ਕਿ ਆਪਾਂ ਇਹ ਵਧੀਆ ਖਾਦਾਂ, ਹੁਣ ਆਪਾਂ ਜਿਹੜੀ ਸਿੰਚਾਈ ਆ ਉਹ ਵੀ ਅਸੀਂ ਸਮੇਂ ਸਮੇਂ ਸਿਰ ਕਰਨੀ ਆ ਤਾਂ ਜੋ ਬੂਟਿਆਂ ਨੂੰ ਦੀ ਸਿਹਤ ਜਿਹੜੀ ਉਹ ਠੀਕ ਰਹੇ। ਛੋਟੇ ਬੂਟਿਆਂ ਨੂੰ ਅਪ੍ਰੈਲ ਤੋਂ ਜੂਨ ਤੱਕ ਦੇ ਹਫ਼ਤੇ ਤੱਕ 2 ਪਾਣੀਆਂ ਦੀ ਲੋੜ ਪੈ ਸਕਦੀ ਹੈ। ਜਿਵੇਂ ਕਿ ਸਰਦੀਆਂ ਦੇ ਵਿਚ ਹਫ਼ਤੇ ਵਿਚ 1 ਪਾਣੀ ਬਹੁਤ ਹੁੰਦਾ ਹੈ, ਜਿਵੇਂ ਫਲ ਤੇ ਆਏ ਬੂਟੇ ਫਲ ਪੈਣ ਸਮੇਂ ਜਿਵੇਂ ਮਈ ਦਾ ਦੂਜਾ ਹਫ਼ਤਾ ਹੋ ਗਿਆ, ਜੂਨ ਦੇ ਅਖੀਰ ਤੱਕ ਪਾਣੀ ਦੀ 2 ਵਾਰ ਪਾਣੀ ਦੀ ਦੀ ਲੋੜ ਹੁੰਦੀ ਹੈ, ਕਿਉਂਕਿ ਇਸ ਟਾਈਮ ਪਾਣੀ ਲਾਉਣ ਨਾਲ ਜਿਹੜੇ ਪਾਣੀ ਹੈ ਫਲ ਹੈ ਉਹ ਚੰਗੀ ਤਰ੍ਹਾਂ ਵਾਧੇ ਫੁੱਲਦੇ ਹਨ ਤੇ ਉਹ ਫਟਦੇ ਘੱਟ ਹਨ। ਤੇ ਜਦੋਂ ਆਪਾਂ ਨੂੰ ਲੱਗੇ ਕਿ ਜਿਵੇਂ ਮੌਨਸੂਨ ਤੇ ਬਰਸਾਤ ਦਾ ਮੌਸਮ ਆ ਗਿਆ, ਛੋਟੀ ਉਮਰ ਦੇ ਬਾਗਾਂ ਨੂੰ 10 ਤੋਂ 15 ਦਿਨ ਦੇ ਵਕਫੇ ਤੇ ਪਾਣੀ ਲਗਾਉਣਾ ਚਾਹੀਦਾ, ਪਰ ਵੱਡੀ ਉਮਰ ਦੇ ਬੂਟਿਆਂ ਨੂੰ ਪਾਣੀ ਨਵੰਬਰ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਵਿਚ ਲਗਾ ਦੋ, ਤੇ ਜਿਸ ਨਾਲ ਬੂਟਿਆਂ ਨੂੰ ਜਿਹੜਾ ਆਪਾਂ ਕੋਰੇ ਤੋਂ ਕਾਫੀ ਹੱਦ ਤੱਕ ਬਚਾ ਸਕਦੇ ਹਾਂ। ਤੇ ਉਸ ਤੋਂ ਬਾਅਦ ਜਿਹੜਾ ਪਾਣੀ ਜਿਹੜਾ ਦੇਖਣਾ ਆ ਉਹ ਵਰਖਾ ਦੇ ਅਨੁਸਾਰ ਜਾਂ ਮਿੱਟੀ ਦੇ ਵਿਚ ਜਿਹੜੀ ਨਮੀ ਦੇ ਅਨੁਸਾਰ ਹੀ ਪਾਣੀ ਦੋ। ਇਸ ਕਰਕੇ ਜਿਹੜੇ ਬੂਟਿਆਂ ਨੂੰ ਪਾਣੀ ਜਿਹੜਾ ਆ ਗਰਮੀ ਦੇ ਮੌਸਮ ਦੇ ਵਿਚ ਤੇ ਸਰਦੀ ਦੇ ਮੌਸਮ ਵਿਚ ਜਿਹੜਾ ਸਿਫਾਰਿਸ਼ ਕੀਤੇ ਸਮੇਂ ਦੇ ਅਨੁਸਾਰ ਹੀ ਲਗਾਓ। ਹੁਣ ਅੱਗੇ ਆਪਾਂ ਗੱਲ ਕਰਾਂਗੇ ਕਿ ਜੀ ਅੰਤਰ ਫਸਲਾਂ, ਜਿਵੇਂ ਆਪਾਂ ਜਾਣਦੇ ਹਾਂ ਕਿ ਜਿਦਾਂ ਲੀਚੀ ਦਾ ਬੂਟਾ ਜਿਹੜਾ ਆ ਉਹ 10 ਤੋਂ 15 ਸਾਲ ਲੱਗ ਜਾਂਦਾ ਭਰਵਾਂ ਫਲ ਦੇਣ ਨੂੰ। ਇਸ ਕਰਕੇ ਜਿਹੜੇ ਉਹ ਬਾਗ ਦੇ ਵਿਚ ਵਿਚਲੀ ਜਿਹੜੀ ਥਾਂ ਆ ਉਹ ਖਾਲੀ ਰਹਿੰਦੀ ਆ ਇੰਨੇ ਸਾਲ, ਤੇ ਵਿਚਲੀ ਥਾਂ ਨੂੰ ਉਨੇ ਸਾਲ ਪਹਿਲਾਂ ਆਪਾਂ ਵਰਤੋਂ ਵਿਚ ਲਿਆ ਸਕਦੇ ਹਾਂ। ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਲੀਚੀ ਦਾ ਬੂਟਾ ਬਹੁਤ ਹੌਲੀ ਵੱਧਦਾ ਹੈ ਤੇ ਬਾਗ ਦੇ ਵਿਚ ਉਗਾਉਣ ਲਈ ਬਹੁਤ ਥਾਂ ਹੈਗੀ, ਤੇ ਇਸ ਕਰਕੇ ਛੇਤੀ ਫਲ ਦੇਣ ਵਾਲੇ ਬੂਟੇ ਜਿਵੇਂ ਕਿ ਆੜੂ ਅਲੂਚਾ ਕਿੰਨੂ ਆਦਿ ਲਗਾਏ ਜਾ ਸਕਦੇ ਹਨ। ਜਦੋਂ ਲੀਚੀ ਦਾ ਬਾਗ ਭਰਵੀਂ ਆਮਦਨ ਦੇਣ ਲੱਗ ਪਵੇ ਤੇ ਇਸ ਵੇਲੇ ਜਿਹੜੇ ਇਹ ਪੌਦੇ ਜਿਹੜੇ ਆ ਫਿਲਰ ਜਿਹੜੇ ਆਪਾਂ ਵਿਚ ਪੂਰਕ ਬੂਟੇ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਲਗਾਏ ਹੁੰਦੇ ਆ, ਇਹ ਪੁੱਟ ਦੇਣੇ ਚਾਹੀਦੇ ਹਨ। ਤੇ ਬਾਗ ਵਿਚ ਫਸਲਾਂ ਇਨ੍ਹਾਂ ਕੁਛ ਫਸਲਾਂ ਲਾਉਣ ਦੀ ਵੀ ਸਿਫਾਰਿਸ਼ ਕੀਤੀ ਹੈ, ਜਿਵੇਂ ਕਿ ਫਸਲਾਂ ਨੂੰ ਆਪਾਂ ਸਬਜ਼ੀਆਂ ਦਾਲਾਂ ਵੀ ਲਗਾ ਸਕਦੇ ਹਾਂ, ਤੇ ਇਨ੍ਹਾਂ ਸਾਡੀ ਸਿਰਫ ਇਕ ਆਮਦਨ ਦੇ ਵਿਚ ਵਾਧਾ ਨਹੀਂ ਹੁੰਦਾ ਸਗੋਂ ਜਿਹੜੇ ਬਾਗਾਂ ਦੇ ਵਿਚ ਜਿਹੜੇ ਨਦੀਨ ਹੈ ਉਹ ਵੀ ਕਾਬੂ ਹੇਠ ਰਹਿੰਦੇ ਹਨ।
ਤੇ ਬਾਗਾਂ ਦੀ ਫਸਲਾਂ ਦੀ ਕਿਸਮਤ ਜ਼ਮੀਨ ਜਲਵਾਯੂ ਤੇ ਮੰਡੀ ਦੀ ਸਹੂਲਤ ਦੇ ਅਨੁਸਾਰ ਹੀ ਜਿਹੜੀ ਆ ਉਹ ਫਸਲਾਂ ਦੀ ਚੋਣ ਕਰਨੀ ਚਾਹੀਦੀ ਹੈ। ਹੁਣ ਆਪਾਂ ਕਰਾਂਗੇ ਜੀ ਲੀਚੀ ਦੇ ਫਲ ਆ ਗਿਆ। ਹੁਣ ਜਿਹੜੇ ਕਈ ਵਾਰ ਆਪਾਂ ਹੁਣ ਦੇਖਦੇ ਹਾਂ ਕਿ ਗਰਮੀ ਦੇ ਮੌਸਮ ਦੇ ਵਿੱਚ ਜਿਹੜਾ ਫਲ ਦਾ ਝੜਨਾ ਉਹ ਬਹੁਤ ਹੁੰਦਾ ਹੈ ਤੇ ਲੀਚੀ ਦੇ ਵਿੱਚ ਤੇ ਬਹੁਤ ਇਹ

ਸਮੱਸਿਆ ਹੈਗੀ ਹੈ ਤੇ ਇਸ ਦੀ ਫਲ ਦੇ ਕੀੜ ਨੂੰ ਰੋਕਥਾਮ ਕਰਨ ਲਈ ਫਲ ਲੱਗਣ ਤੋਂ 10 ਦਿਨਾਂ ਵਿੱਚੋਂ 20 ppm ਇੱਕ ਨੈਫਥਲਿਨ ਐਸਟਿਕ ਐਸਿਡ ਆਉਂਦੀ ਦਵਾਈ ਉਹਦਾ ਛਿੜਕਾਅ ਕਰਨ ਨਾਲ ਫਲ ਦਾ ਜਿਹੜਾ ਕੀੜਾ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਤੇ ਇਸ ਨਾਲ ਫਲਾਂ ਦਾ ਝਾੜ ਅਤੇ ਗੁਣਵੱਤਾ ਵਿੱਚ ਵੀ ਫਰਕ ਪੈਂਦਾ ਹੈ ਤੇ ਗੁਣਵੱਤਾ ਜਿਹੜੀ ਆ ਉਹ ਬਹੁਤ ਵਧੀਆ ਹੋ ਜਾਂਦੀ ਹੈ ਜਦੋਂ ਅਸੀਂ ਜਿਹੜੀ ਨੈਫਥਲਿਨ ਐਸਟਿਕ ਐਸਿਡ ਦਵਾਈ ਜਿਹੜੀ ਆ ਉਹ ਸਪਰੇਅ ਕਰਦੇ ਹਾਂ ਫਲ ਲੱਗਣ ਦੇ 10 ਦਿਨਾਂ ਪਿੱਛੋਂ। ਹੁਣ ਆਪਾਂ ਇਹ ਦੇਖਣਾ ਕਿ ਜਿਵੇਂ ਆਪਾਂ ਫਲ ਲੈ ਲਏ, ਕਈ ਵਾਰ ਇਹ ਹੁੰਦਾ ਕਿ ਜਿਹੜੇ ਫਲ ਆ ਉਹ ਸਾਨੂੰ ਵੀ ਵਧੀਆ ਗੁਣਵੱਤਾ ਵਾਲੇ ਹੋਣ, ਦੇਖਣ ਨੂੰ ਬੜੇ ਵਧੀਆ ਲੱਗਣ ਤੇ ਬਹੁਤ ਹੀ ਅਟਰੈਕਟਿਵ ਲੱਗਣ, ਹਨਾ, ਉਹਨਾਂ ਦੇ ਵਿੱਚ ਚੰਗੀ ਮਿਠਾਸ ਹੋਵੇ, ਠੀਕ ਹੈ ਜੀ। ਤੇ ਉਹਦੇ ਵਿੱਚ ਅਸੀਂ ਕੀ ਕਰਨ, ਇੱਕ ਯੂਨੀਵਰਸਿਟੀ ਵੱਲੋਂ ਇੱਕ ਤਕਨੀਕ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਜਿਹਦੇ ਵਿੱਚ ਲੀਚੀ ਦੇ ਗੁੱਛਿਆਂ ਨੂੰ ਫਲ ਲੱਗਣ ਦੇ 25 ਤੋਂ 30 ਦਿਨਾਂ ਦੇ ਅੰਦਰ ਅੰਦਰ ਇੱਕ ਪ੍ਰੋਪਾਇਲਿਨ ਦੇ ਲਿਫਾਫੇ ਆਉਂਦੇ ਆ, ਜਿਹੜੇ ਚਿੱਟੇ ਤੇ ਗੁਲਾਬੀ ਰੰਗ ਦੇ ਹੁੰਦੇ ਹਨ, ਦੇ ਨੋਨ ਵੋਵਨ ਕਿਸਮ ਦੇ ਲਿਫਾਫਿਆਂ ਨਾਲ ਇਹਨਾਂ ਨੂੰ ਥੈਲਾਬੰਦੀ ਕਰਦੇ। ਜਿਵੇਂ ਗੁੱਛੇ ਲੱਗੇ ਆ ਤੇ ਇਹਨਾਂ ਨੂੰ ਇਹਨਾਂ ਲਿਫਾਫਿਆਂ ਦੇ ਉੱਪਰ ਗੁੱਛਿਆਂ ਨੂੰ ਇਹਨਾਂ ਨੂੰ ਲਿਫਾਫਿਆਂ ਚੋਂ ਚੜਾ ਦਿਓ ਤੇ ਇਸ ਨਾਲ ਲੀਚੀ ਦਾ ਜਿਹੜਾ ਇੱਕ ਲੀਚੀ ਦੇ ਵਿੱਚ ਲੀਚੀ ਦੀ ਗਿਟਕ ਨੂੰ ਸ਼ੇਡ ਕਰਨ ਵਾਲੀ ਸੁੰਡੀ ਹੁੰਦੀ ਹੈ ਤੇ ਇੱਕ ਤੇ ਉਹ ਜਦੋਂ ਆਪਾਂ ਲੀਚੀ ਦੇ ਗੁੱਛੇ ਤੇ ਲਿਫਾਫੇ ਚੜੇ ਹੋਣਗੇ ਤੇ ਉਹ ਸ਼ੇਡ ਤੇ ਗਿਟਕ ਵਿੱਚ ਸ਼ੇਡ ਕਰਨ ਵਾਲੀ ਜਿਹੜੀ ਸੁੰਡੀ ਤੋਂ ਬਚਾਅ ਹੋ ਜਾਂਦਾ ਤੇ ਇਸ ਨਾਲ ਜਿੱਦਾਂ ਫਲ ਦੇ ਉੱਪਰ ਜਿਹੜੇ ਲਿਫਾਫੇ ਚੜੇ ਹੁੰਦੇ ਆ ਤੇ ਇਹਨਾਂ ਹੁਣ ਜਿਵੇਂ ਤੇਜ਼ ਧੁੱਪ ਪੈਂਦੀ ਹੈ ਤੇ ਸੂਰਜ ਦੀ ਗਰਮੀ ਨਾਲ ਜਿਹੜੇ ਲੀਚੀ ਦੇ ਫਲ ਦਾ ਸੜਦੇ ਆ, ਫਟਦੇ ਆ ਤੇ ਉਹ ਵੀ ਜਿਹੜਾ ਕਾਫੀ ਹੱਦ ਤੱਕ ਬਚਾਅ ਹੋ ਸਕਦਾ ਤੇ ਇਸ ਵਿਧੀ ਨਾਲ ਕੀ ਹੁੰਦਾ ਕਿ ਉਹਦੀ ਗੁਣਵੱਤਾ, ਉਹਦਾ ਮਿਠਾਸ, ਉਹਦੀ ਖਟਾਸ, ਉਹਦਾ ਵਧੀਆ ਰੰਗ ਜਿਹੜਾ ਉਹ ਬਣ ਜਾਂਦਾ। ਹੁਣ ਆਪਾਂ ਇਹ ਦੇਖਦੇ ਹਾਂ ਕਿ ਜਿਵੇਂ ਲੀਚੀ ਦੇ ਬੂਟੇ ਆ ਬਹੁਤ ਹੀ ਪੁਰਾਣੇ ਹੋ ਗਏ ਆ ਤੇ ਉਹਨਾਂ ਨੂੰ ਅਸੀਂ ਮੁੜ ਸੁਰਜੀਤ ਕਿਵੇਂ ਕਰਨਾ ਤਾਂ ਜੋ ਜਿਹੜੇ ਲੀਚੀ ਦੇ ਬੂਟਿਆਂ ਨੂੰ ਜਿਹੜਾ ਅਸੀਂ ਚੰਗਾ ਜਿਹੜਾ ਝਾੜ ਆ ਉਹ ਲਿਆ ਜਾ ਸਕੇ। ਇਹਦੇ ਵਿੱਚ ਕੀ ਹੈ ਕਿ ਜਿਵੇਂ ਮੁੜ ਪੁਰਾਣੇ ਦਰਖਤ ਹੈ ਜਿਨ੍ਹਾਂ ਦਾ ਝਾੜ ਘਟ ਜਾਂਦਾ ਹੈ ਤੇ ਉਹਨਾਂ ਦੀ ਅਸੀਂ ਕਾਂਡ ਛਾਂਡ ਕੁਛ ਕਰਦੇ ਹਾਂ ਉਹਦੀ ਸਿਫਾਰਿਸ਼ ਕੀਤੀ ਗਈ ਹੈ। ਜਿਵੇਂ ਅਗਸਤ ਸਤੰਬਰ ਦੇ ਮਹੀਨੇ ਦੇ ਵਿੱਚ ਜ਼ਮੀਨ ਤੋਂ 1.5 ਤੋਂ 2.5 ਮੀਟਰ ਦੀ ਉਚਾਈ ਤੇ 3 ਤੋਂ 4 ਜਿਹੜੀਆਂ ਬਾਹਰ ਵੱਲ ਨੂੰ ਜਿਹੜੀਆਂ ਟਾਹਣੀਆਂ ਮੁੱਖ ਰੱਖ ਕੇ ਬਾਕੀ ਸਭ ਨੂੰ ਕੱਟ ਦਿਓ ਤੇ ਜਿਵੇਂ ਹੁਣ ਜਿਹੜੀ ਟਾਹਣੀਆਂ ਕੱਟੀਆਂ ਉਹਦੇ ਸਿਰਿਆਂ ਦੇ ਉੱਤੇ ਬੋਰਡਨ ਪੇਸਟ ਲਗਾ ਦਿਓ ਤੇ ਇਹਨਾਂ ਕੱਟੀਆਂ ਟਾਹਣੀਆਂ ਤੇ ਨਵੀਆਂ ਸ਼ਿਕਾਵਾਂ ਪੁੱਟਣ ਤੋਂ ਬਾਹਰ ਨੂੰ ਨਿਕਲੇ ਸ਼ਿਕਾਵਾਂ ਰੱਖ ਲਓ ਤੇ ਬਾਕੀ ਜਿਹੜੀਆਂ ਕਮਜ਼ੋਰ ਟਾਹਣੀਆਂ ਉਹਨਾਂ ਨੂੰ ਕਟਾਈ ਕਰ ਦਿਓ ਤੇ ਇਸ ਤਰ੍ਹਾਂ ਜਿਹੜਾ ਬੂਟਾ ਆ ਇਹ ਮੁੜ ਸੁਰਜੀਤ ਹੋ ਜਾਏਗਾ। ਇੱਥੇ ਜਿਹੜਾ ਫਲ ਜਿੱਦਾਂ ਪਹਿਲਾਂ ਘੱਟ ਲੱਗਦਾ ਸੀ ਇਹ ਫੇਰ ਇੱਥੇ ਫਲ ਲੱਗਣ ਲੱਗ ਪਏਗਾ ਤੇ ਜਿਹੜੇ ਸਾਡਾ ਜਿਹੜਾ ਆ ਉਹ ਪੁਰਾਣਾ ਬਾਗ ਆ ਉਹ ਮੁੜ ਸੁਰਜੀਤ ਹੋ ਜਾਏਗਾ। ਹੁਣ ਅੱਗੇ ਆ ਜਾਂਦੇ ਆ ਜੀ, ਜਿਵੇਂ ਹੁਣ ਇਸ ਮਹੀਨੇ ਜਿਹੜੀ ਲੀਚੀ ਦੇ ਫਲ ਦੀ ਤੁੜਾਈ ਚੱਲ ਰਹੀ ਹੈ, ਜਿਵੇਂ ਮੈਂ ਪਹਿਲਾਂ ਦੇਹਰਾਦੂਨ, ਕਲਕੱਤੀ ਤੇ ਸੀਡਲੈਸ ਰੇਟ ਕਿਸਮਾਂ ਬਾਰੇ ਦੱਸਿਆ ਕਿ ਜਿਹੜੀਆਂ ਤਿੰਨੇ ਕਿਸਮਾਂ ਜਿਹੜੀਆਂ ਉਹ ਜੂਨ ਦੇ ਮਹੀਨੇ ਹੀ ਪੱਕਦੀਆਂ। ਹੁਣ ਇਸ ਟਾਈਮ ਜਿਹੜੀ ਲੀਚੀ ਦੀ ਤੁੜਾਈ ਚੱਲ ਰਹੀ ਹੈ ਤੇ ਤੁੜਾਈ ਕਰਨ ਵੇਲੇ ਬਹੁਤ ਹੀ ਸਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹੈ। ਜਿਵੇਂ ਕਿ ਇਹ ਹੁੰਦਾ ਕਿ ਜਿਹੜਾ ਫਲ ਹੈ ਇਹਦਾ ਗੁੱਛਿਆਂ ਦੇ ਵਿੱਚ ਤੋੜਿਆ ਜਾਂਦਾ ਹੈ ਤੇ ਸਾਰਾ ਜਿਹੜੇ ਫਲ ਆ ਉਹ ਇੱਕ ਸਾਰ ਨਹੀਂ ਪੱਕਦੇ। ਇਸ ਕਰਕੇ ਜਿਹੜੀਆਂ ਘੱਟੋ ਘੱਟ ਸਾਨੂੰ ਲੀਚੀ ਦੀਆਂ 3-4-5 ਤੁੜਾਈਆਂ ਜਿਹੜੀਆਂ ਉਹ ਕਰਨੀਆਂ ਪੈਂਦੀਆਂ ਤੇ ਫਲ ਤੋੜ ਜਦੋਂ ਆਪਾਂ ਤੋੜਨਾ ਆ ਤੋੜਦੇ ਸਮੇਂ ਜਿਹੜੇ ਪੱਤੇ ਆ ਉਹ ਘੱਟ ਤੋੜਨੇ ਚਾਹੀਦੇ ਆ ਤਾਂ ਜੋ ਜਿਹੜੀਆਂ ਟਾਹਣੀਆਂ ਜਿਹੜੇ ਉਹਨੂੰ ਨੁਕਸਾਨ ਨਾ ਹੋਵੇ ਤੇ ਜਿਹੜੀਆਂ ਇਹਨਾਂ ਫਲਾਂ ਨੂੰ ਤੋੜ ਕੇ ਟੋਕਰੀਆਂ ਵਿੱਚ ਬੰਦ ਕਰਕੇ ਜਿਹੜੇ ਇਹ ਮੰਡੀ ਦੇ ਵਿੱਚ ਭੇਜਣਾ ਚਾਹੀਦਾ ਤੇ ਜਿਵੇਂ ਕਿ ਲੀਚੀ ਨੂੰ ਨੇੜੇ ਅਤੇ ਦੂਰ ਦੀਆਂ ਮੰਡੀਆਂ ਵਿੱਚ ਭੇਜਣ ਲਈ ਇਸ ਦੀ ਪੈਕਿੰਗ 2 ਕਿਲੋ ਵਾਲੀ ਸਮਰੱਥਾ ਵਾਲੇ 340x220x100 ਮਿਲੀਮੀਟਰ ਆਕਾਰ ਦੇ ਅਤੇ 4 ਕਿਲੋ ਵਾਲੀ ਸਮਰੱਥਾ ਵਾਲੇ 340x220x185 ਮਿਲੀਮੀਟਰ ਆਕਾਰ ਦੇ 3 ਤੋਂ 5 ਪਲਾਈ ਮੋਟਾਈ ਵਾਲੇ ਗੱਤਿਆਂ ਦੇ ਡੱਬਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿ ਜਦੋਂ ਆਪਾਂ ਜੇ ਕੁਛ ਪੈਕਿੰਗ ਵੱਡੀ ਕਰਨੀ ਹੈ 8 ਤੋਂ 10 ਕਿਲੋ ਦੀ ਪੈਕਿੰਗ ਕਰਨ ਲਈ ਉਹਦੇ ਵਿੱਚ 420x235x210 ਮਿਲੀਮੀਟਰ ਆਕਾਰ ਦੇ 5 ਪਲਾਈ ਮੋਟਾਈ ਦੇ ਗੱਤਿਆਂ ਦੇ ਡੱਬਿਆਂ ਦੀ ਵਰਤੋਂ ਕਰੋ। ਇਸ ਤੋਂ ਬਾਅਦ ਕੀ ਆਉਂਦਾ ਕਿ ਤੁਹਾਡੇ ਨੀਚੀ ਦੇ ਕੁਛ ਕੀੜੇ ਮਕੌੜੇ, ਮੈਂ ਹੁਣ ਥੋੜਾ ਜਿਹਾ ਬਸ ਇਹਦੇ ਬਾਰੇ ਦੱਸਾਂਗੀ। ਇਹਦੇ ਵਿੱਚ ਫਲ ਦੇ ਜਿਹੜੇ ਕੀੜੇ ਮਕੌੜੇ ਆ ਉਹ ਲੱਗਦੇ ਆ, ਜਿਵੇਂ ਪੱਤਿਆਂ ਦੇ ਵਿੱਚ ਆਉਂਦੀ ਹੈ ਜੂ ਹੈ, ਫਲ ਦੇ ਵਿੱਚ ਮੋਰੀ ਕਰਨ ਵਾਲੀ ਸੁੰਡੀ ਹੈ, ਪੱਤਾ ਲਪੇੜ ਸੁੰਡੀ ਹੈ ਤੇ ਇਹ ਤਣੀ ਦੀ ਛਿੱਲ ਖਾਣ ਵਾਲੀ ਸੁੰਡੀਆਂ ਨੂੰ ਬਹੁਤ ਨੁਕਸਾਨ ਕਰਦੇ ਆ। ਇਹਦੇ ਵਿੱਚ ਸਭ ਤੋਂ ਨੁਕਸਾਨ ਜਿਹੜੀ ਕਰਦੀ ਹੈ ਗਿਟਕ ਦੇ ਵਿੱਚ ਛੇਕ ਕਰਨ ਵਾਲੀ ਸੁੰਡੀ, ਠੀਕ ਹੈ, ਉਹਨੂੰ ਤਾਂ ਇੰਗਲਿਸ਼ ਦੇ ਵਿੱਚ ਨਟ ਬੋਰਰ ਵੀ ਕਹਿ ਦਿੰਦੇ ਆ, ਠੀਕ ਹੈ ਜੀ। ਤੇ ਇਹਦੀ ਸੁੰਡੀ ਹੈ ਬਰੀਕ, ਇਹਦੇ ਅੰਦਰ ਜਾ ਕੇ ਮੋਰੀ ਕਰਕੇ ਗਿਟਕ ਨੂੰ ਖਾਂਦੀ ਹੈ, ਜਿਸ ਨਾਲ ਫਲ ਜਿਹੜਾ ਆ

0: ਦੇਖਣ ਨੂੰ ਉਪਰੋਂ ਡੰਡੇ ਦੇ ਲਾਗੇ ਉਹਦੀ ਮੋਰੀ ਹੁੰਦੀ ਹੈ ਤੇ ਉਹਦੇ ਉੱਤੇ ਨੁਕਸਾਨ ਕਰਦੀ ਹੈ ਤੇ ਕਈ ਵਾਰ ਹੁੰਦੇ ਕਿ ਫਲ ਡਿੱਗ ਜਾਂਦੇ ਆ ਤੇ ਫਲ ਜਿਹੜੇ ਖਾਣ ਯੋਗ ਨਹੀਂ ਰਹਿੰਦੇ ਤੇ ਇਸ ਕੀੜੇ ਦੀ ਰੋਕਥਾਮ ਲਈ ਜਿੰਨੇ ਵੀ ਨਟ ਬੋਰ ਦੇ ਥੱਲੇ ਡਿੱਗੇ ਫਲ ਹੈ ਉਹਨੂੰ ਇਕੱਠੇ ਕਰਕੇ ਉਹਨਾਂ ਨੂੰ ਦਬਾ ਦਿਓ। ਠੀਕ ਹੈ ਜੀ, ਇਹ ਤੇ ਸਾਰਾ ਹੋ ਗਿਆ। ਮੈਂ ਤਰਤੀਬ ਨਾਲ ਕਿ ਇੱਦਾਂ ਦਾ ਮੌਸਮ ਚਾਹੀਦਾ ਆ, ਕਿਹੜੀਆਂ ਕਿਹੜੀਆਂ ਫਸਲਾਂ ਲਾਉਣੀਆਂ ਆ, ਵਰਾਇਟੀ ਮਤਲਬ ਕਿਹੜੀ ਇਹਦੇ ਵਿੱਚ ਆਪਾਂ ਲੀਚੀ ਦੇ ਬਾਗ ਵਿੱਚ ਜਿਹੜੀਆਂ ਫਸਲਾਂ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ ਜਾਂ ਕਿਹੜੀ ਕਿਹੜੀਆਂ ਦੀਆਂ ਕਿਸਮਾਂ ਲਗਾਉਣੀਆਂ ਆ ਤੇ ਕਦੋਂ ਲਾਉਣੀਆਂ ਆ, ਕਿੱਦਾਂ ਪਾਣੀ ਆ, ਕਿੱਦਾਂ ਖਾਣਾ, ਇਹ ਮਤਲਬ ਵਿਸਥਾਰ ਪੂਰਵਕ ਇਹਦੇ ਵਿੱਚ ਤੁਹਾਨੂੰ ਆਪਾਂ ਜਾਣਕਾਰੀ ਦਿੱਤੀ ਹੈ। ਤੇ ਸੋ ਅੰਤ ਵਿੱਚ ਮੈਂ ਕਿਸਾਨ ਅਤੇ ਬਾਗਬਾਨ ਵੀਰਾਂ ਨੂੰ ਇਹ ਸਲਾਹ ਦਿੰਦੀ ਹਾਂ ਕਿ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਨਿਕਲੋ ਅਤੇ ਲੀਚੀ ਦੇ ਬਾਗ ਲਗਾ ਕੇ ਆਪਣੀ ਆਮਦਨ ਨੂੰ ਵਧਾਓ ਤੇ ਵੱਧ ਤੋਂ ਵੱਧ ਮੁਨਾਫਾ ਕਮਾਓ।
1: ਕੱਲ ਦਾ ਕੀ ਪ੍ਰੋਗਰਾਮ ਹੈ ਜੀ? ਸੰਧੂ ਸਾਹਿਬ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਹਰੇ ਚਾਰਿਆਂ ਦੀ ਕਾਸ਼ਤਕਾਰੀ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
2: ਜੀ।
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿਚ ਸੋਇਆਬੀਨ ਦੀ ਕਾਸ਼ਤਕਾਰੀ ਦੇ ਬਾਬਤ ਡਾਕਟਰ ਗੁਰਿਕਬਾਲ ਸਿੰਘ ਹੋਰੀ ਜਾਣਕਾਰੀਆਂ ਸਾਂਝੀਆਂ ਕਰਨਗੇ। ਇਹ ਤੋਂ ਇਲਾਵਾ ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋ ਨਾਲ ਚੱਲੇਗਾ।
2: ਮੌਸਮ ਕੀ ਆ,
1: ਪ੍ਰਭਾਵ ਹੈ ਰਲਮਾ ਮਿਲਮਾ? ਅੱਜ ਦੇਖ ਲਿਆ ਆਪਾਂ ਨੇ। ਆਪਾਂ ਚੱਲੀਏ ਜੀ।

ਚਾਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ

ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਾਰ ਕੇ ਖਾਲਸਾ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ।

ਦਾਨ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ

ਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜੋਗਲ ਚੱਲੇ ਪਾਏ ਚੌਕੜ ਮੁੱਲਣ ਆਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰੂ ਬ੍ਰਾਹਮਣ ਥੀਆ ਓ ਮੂਆ ਉਹ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀਨਾ ਪੱਗ ਕਪਾਹੋ ਕੱਤੀਏ ਬਾਹਮਣ ਵੱਟਿਆ ਇੱਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋ ਨਾਨਕ ਤਗ ਨਾ ਟੁੱਟੀ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ ਨਾ ਮੰਨਿਆ ਪਾ ਧੁੱਪ ਜੈਸਾ ਲਾਹੀ ਸੱਚ ਸੂਤ ਦਰਗੇ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਤਗ ਨਾ ਅੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ ਵੇ ਤਗ ਆਪੇ ਵੱਤੇ ਵਰਧਾਗੇ ਵਰਾ ਕੱਤੇ ਲੈ ਪਾੜ ਕਰੇ ਵੀ ਆਹੋ ਕੜਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ ਅੰਦਾ ਨੋ ਸੁਜਾਨ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸੰਕਰ ਕਰਾਏ ਸੀ ਤੂੰ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮਨੇ ਹੋਵੇ ਪਰਮਾਨ ਦਾ ਕਸਮੇ ਕਾਮਿਲ ਪਏ ਸੀ ਕਸਮੇ ਪਾਵੇ ਸੋ ਕਰੇ ਮਨ ਚੰਦਿਆ ਸੋ ਫਲ ਪਾਏ ਸੀ
2: ਕੋਈ
0: ਗਾਵੇ ਰਾਗੀ ਨਾਦੀ ਬੇਦੀ ਬਪਾਤ ਕਰ ਨਹੀਂ ਹਰ ਹਰ ਪੀਜੇ।

0: ਪੜੇ ਕਿਤੇਬਾ ਸੰਜਮ ਤੁਰਕਾ ਭਾਈ ਛੋਡੀ ਲੈ ਪਖੰਡਾ ਨਾਮ ਲੈ ਜਾਹੇ ਤਰਨ ਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਸ ਸ਼੍ਰੀ ਬਗਾਇਨ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂੜੇ ਨਾਦ ਉਹਨਾਂ ਪਿਆਵੇ ਉਹੀ ਸਾਦ ਕੁੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਸਾਈ ਨੀਲ ਬਸਤਰ ਪੈਰ ਹੋਵੇ ਪਰਵਾ

ਮਤ ਪਿੱਟੇ ਵੇ ਮਤ ਪਿੱਟੇ ਇਹੋ ਅੰਨ ਸਾਡਾ ਫਿੱਟੇ ਤਨ ਫਿੱਟੇ ਫੇਟ ਕਰੇ ਮਨ ਜੂਠੇ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਟੇ ਅੰਦਰ ਸਭ ਕੋ ਨਦਰੀ ਹੇਠ ਚਲਾਏਂਦਾ ਆਪੇ ਦੇ ਵਡਿਆਈਆਂ।

0: ਯਾਰ ਮੰਦਰ ਵਿਖਣਾ ਪਾਏਦਾ ਵਿਖਣਾ ਪਾਏਦਾ ਵਿਖਣਾ ਪਾਏਦਾ
1: ਆਪੋ ਵੇਖ ਨਦਰੀ ਹੇਠ ਚੜਾਏਦਾ ਆਪੇ ਦੇਵੜਿਆਈਆਂ ਆਪੇ ਹੀ ਧਰਮ ਕਰਾਏਦਾ ਵੱਡੋ ਵੱਡਾ ਵੱਧ ਮੈਂ ਜੀ ਸਿਰੇ ਸਿਰ ਧੰਦੇ ਲਾਏਦਾ ਨਦਰ ਉੱਪਰ ਦੇਖ ਰਹੇ ਸੁਲਤਾਨਾ ਕਾਹੂ ਕਰਾਏਦਾ ਦਰ ਮੰਗਣ ਵਿਖਣਾ ਪਾਏਦਾ।

0: ਲੋਕ ਮਹੱਲਾ ਪਹਿਲਾ ਜੇ ਮੋਹਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਸੀ ਜਾਣੀ ਹੈ ਪਿਤਰੀ ਚੋਰ ਕਰੇ ਵੱਡੀ ਹੈ ਹੱਥ ਦਲਾਲ ਕੇ ਮੁਸਪੀ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋ ਰੂਸ ਰਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁੱਕ ਵਸੇ ਨਿਤ ਨਿਤ ਹੋਏ ਖੁਆਰ ਸੁੱਚੇ ਨਾਖੀ ਬੈਂਜ ਪਿੰਡਾ ਤੋਏ ਸੁੱਚੇ ਸੀ ਨਾਨਕ ਜਿਨ ਮਨ ਵਸਿਆ ਸੋਏ ਪੌੜੀ ਤੇ
0: ਪੁਰਾਣੇ ਪੌਣ ਵੇ ਘਰ ਰੰਗੀ ਹਰਮ ਸਵਾਰਿਆ ਮੰਡਪ ਮਾੜਿਆ ਲੈ ਬੈਠੇ

0: ਕੌਣ ਰਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੂਝਿਆ ਤਿੰਨਾ ਸੂਤਕ ਨਾਹੇ ਪੌੜੀ ਸਤਿਗੁਰ ਵਡਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਨ ਦਰੀ ਆਈਆਂ ਜਾਤ ਸਪਾਲਾ ਤਮਨ ਵਸਾਈਆਂ ਪਰ ਹੁਕਮ ਮਸਤ ਕਾਤ ਤਾਰੇ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਾਹਿਬ ਉੱਠੇ ਨਾਉ ਨਿਧ ਪਾਈਆਂ ਨਾਉ ਨਿਧ ਪਾਈਆਂ ਨਾਉ ਨਿਧ ਪਾਈਆਂ
1: ਪੌੜੀ ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ।

ਪਹਿਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗ ਰੱਖਿਓ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋ ਕੇ ਜਿਵਿਆ ਲੱਗਾ ਪਰਸਲੋਕ, ਹੱਥੀ ਜਾਈ ਸੱਟਿਆ ਕਿਸੇ ਲੱਗਾ ਦੋ ਅੰਨ ਦੇਵਤਾ।

0: ਦਿਨ ਨਾ ਵਰ ਸਖਾ ਹੈ ਨਾਨਕੇ ਵੇ ਜਾਣੀਐ ਸਿੱਖ ਮੁਕਤ ਕਾ ਪਾਏ ਮਹੱਲਾ ਪਹਿਲਾ
1: ਭੰਡ ਜੰਮੀਆਂ ਭੰਡ ਨਿਮੀਆਂ ਭੰਡ ਮੰਗਣ ਵੀ ਆ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੋਆ ਭੰਡ ਭਾਲੀਏ ਭੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨ ਭੰਡੋ ਹੀ ਭੰਡ ਉਪਜੇ ਭੰਡੇ ਬਾਜ ਨਾ ਕੋਈ ਨਾਨਕ ਭੰਡੇ ਬਾਰਾ ਇੱਕੋ ਸੱਚੈ ਸੋਏ ਜਿਤ ਮੁਖ ਸਦਾ ਸਲਾਈਏ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚਣ ਕੱਢੀਏ ਕੀਤਾ ਆਪੇ ਆਪਣਾ ਆਪੇ ਹੀ ਲੇਖਾ ਸੰਡੀਏ ਜਾ ਰਹਿਣਾ ਨਾਹੀ ਐਤ ਜਗ ਤਾਂ ਕਾ ਇਤਗਾਰ ਭਾਂਡੀਏ ਮੰਦਾ ਕਿਸੇ ਆਖੀਏ ਬਣ ਖਰੇ।

ਹਰ ਗੁਦਰਤੇ ਭਲੇ ਸੰਸਾਰ ਤਿੰਨੇ ਹੋ ਲਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੂਵੇ ਚੁੱਪੀ ਕਰ ਜਾਹੇ ਪਰਵਾਹ ਨਹੀਂ ਕਿਸੇ ਕੇਰੀ ਬਾ ਸੱਚੇ ਨਾ ਦਰਵਾਟ ਉੱਪਰ ਖਰਚ ਮੰਗਾ ਜਬੇ ਦੇਤਾ ਖਾਹੇ ਦੀ